0: ਕੈਸਿਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਿਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਿਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਿਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਪ੍ਰਤੱਖ ਤੇ ਸਮਰੱਥ ਸਤਿਗੁਰੂ ਗੁਰੂ ਗਰੀਬ ਨਿਵਾਸ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਪਾਵਨ ਅਸਥਾਨ ਔਰ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਸਤਸੰਗੀ ਜਨੋ ਗੁਰਮੁਖ ਪਿਆਰਿਓ ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਰੋਜ਼ ਵਾਂਗ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਪਾਵਨ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ, ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਉਹਦਾ ਮੂਲ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ। ਰੋਜ਼ ਦੀ ਮਰਿਆਦਾ ਮੁਤਾਬਕ ਸਮਾਂ ਹੋਇਆ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ, ਪਾਵਨ ਪਵਿੱਤਰ ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜਨ ਦਾ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 690 ਦੇ ਉੱਪਰ ਸੁਸ਼ੋਭਿਤ ਹੈ। ਆਓ ਸ਼ਬਦ ਦੀ ਵਿਚਾਰ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜੀਏ। ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰਨ, ਕਿਉਂਕਿ ਉਹਨਾਂ ਦੀ ਮੁਬਾਰਕ ਰਸਨਾ ਦੇ ਵਿੱਚੋਂ ਹੀ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਨਾਜ਼ਲ ਹੋਇਆ, ਸਾਡੇ ਸਾਰਿਆਂ ਤੇ ਕਿਰਪਾ ਰੱਖਣ। ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਜੁੜੀਏ। ਗਰੀਬ ਨਿਵਾਸ ਪਾਵਨ ਪਵਿੱਤਰ ਹੁਕਮ ਰਾਹੀਂ ਕੀ ਸੇਧ ਕੀ ਸੋਝੀ ਬਖਸ਼ਿਸ਼ ਕਰ ਰਹੇ ਨੇ, ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਔਰ ਹਾਜ਼ਰੀ ਗੁਰੂ ਚਰਨਾਂ ਸਾਰਿਆਂ ਦੀ ਪ੍ਰਵਾਨ ਹੋਵੇ। ਸਾਰੇ ਪ੍ਰੇਮ ਨਾਲ

ਅੱਜ ਦਾ ਪਾਵਨ ਹੁਕਮ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਹੈਡਿੰਗ ਜੋ ਹੈ, ਸਿਰਲੇਖ ਜੋ ਹੈ, ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ। ਧਨਾਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗਾਂ ਦੇ ਵਿੱਚੋਂ ਇੱਕ ਰਾਗ ਤਰਤੀਬ ਮੁਤਾਬਕ ਜਿਹਦਾ ਦਸਵਾਂ ਨੰਬਰ ਬਣਦਾ। ਛੰਤ ਪੰਜਾਬੀ ਸਾਹਿਤ ਖਾਸ ਕਰਕੇ ਗੁਰਮਤਿ ਸਾਹਿਤ ਦਾ ਇੱਕ ਕਾਵਿ ਰੂਪ ਹੈ। ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਇਹ ਛੰਤਾਂ ਦਾ ਬਹੁਤ ਗੂੜਾ ਸੰਬੰਧ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਛੰਤ ਉਚਾਰਨ ਕੀਤੇ ਨੇ। ਬਾਣੀ ਦੇ ਵਿੱਚ ਵੱਖ ਵੱਖ ਥਾਵਾਂ ਤੇ ਉਹਨਾਂ ਦਾ ਆਪਾਂ ਦਰਸ਼ਨ ਕਰਦੇ ਹਾਂ। ਮਹੱਲਾ ਚੌਥਾ, ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਜੋ ਹੈ, ਚੌਥੇ ਪਾਤਸ਼ਾਹ, ਚੌਥੇ ਗੁਰਦੇਵ, ਸੋਢੀ ਸੁਲਤਾਨ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਚੋਂ ਨਾਜ਼ਲ ਹੋਇਆ ਘਰ ਪਹਿਲਾਂ। ਇਹਦਾ ਸੰਬੰਧ ਸੰਗੀਤ ਨਾਲ ਹੈ, ਰਾਗੀ ਸਾਹਿਬਾਨਾਂ ਨਾਲ ਹੈ, ਖਾਸ ਕਰਕੇ ਤਬਲਾ ਵਾਦਕ ਦੇ ਨਾਲ ਇਹਦਾ ਸੰਬੰਧ ਹੈ। ਇਹ ਹਦਾਇਤ ਹੈ ਮਹਾਰਾਜ ਦੀ, ਇਹਨਾਂ ਚੀਜ਼ਾਂ ਦਾ ਅਸਾਂ ਧਿਆਨ ਰੱਖਣਾ। ਜਦੋਂ ਬਾਣੀ ਦਾ ਗਾਇਨ ਕਰਨਾ, ਉਦੋਂ ਰਾਗ ਦਾ ਵੀ ਧਿਆਨ ਰੱਖਣਾ, ਘਰ ਦਾ ਵੀ ਧਿਆਨ ਰੱਖਣਾ। ਅੱਗੇ ਮੰਗਲਾ ਚਰਨ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਪਰਮੇਸ਼ਰ ਇੱਕ ਹੈ, ਸਦੀਵੀ ਹੋਂਦ ਵਾਲਾ, ਉਹ ਸਦੀਵੀ ਸੱਚ ਹੈ ਜਿਹਦੇ ਬਾਰੇ ਆਪਾਂ ਬਾਣੀ ਚੋਂ ਪੜ੍ਹਦੇ ਹਾਂ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਸ ਸੱਚ ਦੀ ਸਮਝ, ਉਸ ਸੱਚ ਦਾ ਗਿਆਨ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ

0: ਪੰਜ ਬੰਦ ਨੇ ਦੇ ਲੰਮੇਰਾ ਹੁਕਮ ਹੈ ਗੁਰੂ ਕਿਰਪਾ ਕਰਨ ਆਪਾਂ ਸੀਮਤ ਸਮੇਂ ਦੇ ਅੰਦਰ ਇਹਨੂੰ ਵਾਚਣਾ ਹੈਗਾ। ਸਤਿਗੁਰੂ ਸ਼ੁਰੂਆਤ ਵਿੱਚ ਵਚਨ ਕਰਦੇ ਨੇ ਕਹਿਣ ਲੱਗੇ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ। ਨਾਮ ਜਪਣ ਦਾ ਜ਼ਿਕਰ ਬਾਣੀ ਚ ਵਾਰ ਵਾਰ ਆਇਆ, ਅਨੇਕਾਂ ਵਾਰ ਆਇਆ। ਜੇ ਆਵਾਂ ਕਹਿ ਦਿਆਂ ਵੀ ਸਭ ਤੋਂ ਵੱਧ ਵਾਰ ਜੇ ਕੋਈ ਜ਼ਿਕਰ ਹੈ ਤਾਂ ਨਾਮ ਜਪਣ ਦਾ ਜ਼ਿਕਰ ਹੈ। ਨਾਮ ਜਪੋ ਭਾਈ, ਨਾਮ ਜਪਣਾ ਕਿਹਦਾ ਇਹ ਵੀ ਹੈ, ਨਾਮ ਜਪਣਾ ਕਿਵੇਂ ਹੈ ਇਹ ਵੀ ਹੈ, ਨਾਮ ਜਪਣਾ ਕਿਉਂ ਹੈ ਇਹ ਵੀ ਬਹੁਤ ਸਾਰੇ ਇਸ਼ਾਰੇ ਨੇ। ਪਰ ਮਹਾਰਾਜ ਕਹਿੰਦੇ ਹਰ ਜੀਓ ਕਿਰਪਾ ਕਰੇ, ਜੇ ਹਰੀ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ, ਤਾਂ ਨਾਮ ਧਿਆਇਆ ਜਾ ਸਕਦਾ। ਇੱਕ ਗੱਲ ਤਾਂ ਕਲੀਅਰ ਹੋ ਗਈ ਵੀ ਗੁਰੂ ਹਰੀ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ। ਵੈਸੇ ਤਾਂ ਗੁਰੂ ਦੀ ਕਿਰਪਾ ਹੀ ਵਾਪਰ ਰਹੀ ਹੈ, ਹਰੀ ਦੀ ਕਿਰਪਾ ਹੀ ਵਾਪਰ ਰਹੀ ਹੈ, ਕਿਰਪਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ। ਬੜੇ ਸੌਖੇ ਬਚਨ ਨੇ ਤੁਹਾਨੂੰ ਸਾਰਿਆਂ ਨੂੰ, ਉਹ ਕੰਠ ਵੀ ਨੇ, ਆਪਾਂ ਰੋਜ਼ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ, ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ। ਸਾਰੀ ਕਿਰਪਾ ਹੀ ਵਾਪਰ ਰਹੀ ਹੈ, ਉਹਦੀ ਕਿਰਪਾ ਨਾਲ ਹੀ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ, ਕਿਰਪਾ ਤੋਂ ਬਿਨਾਂ ਥੋੜੋ। ਕਿਰਪਾ ਨਾਲ ਹੀ ਸਾਨੂੰ ਮਾਤਾ ਪਿਤਾ ਮਿਲੇ ਨੇ, ਕਿਰਪਾ ਨਾਲ ਹੀ ਸਭ ਕੁਝ ਹੁੰਦਾ। ਇਸ ਕਰਕੇ ਜਿਹੜਾ ਨਾਮ ਜਪਣਾ ਸਾਡੇ ਜੀਵਨ ਦਾ ਮੁੱਖ ਪਰਪਜ ਹੈ, ਜੀਵਨ ਦਾ ਮੇਨ ਜਿਹੜਾ ਪਰਪਜ ਹੈ ਉਹ ਨਾਮ ਜਪਣਾ। ਕਿਉਂਕਿ ਬਾਣੀ ਦੇ ਵਿੱਚ ਇਸ਼ਾਰੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰ ਇਹ ਵੀ ਕਹਿਤਾ ਲੱਗਾ ਕਿ ਤੁਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਮਹਾਰਾਜ ਕਹਿੰਦੇ ਉਸ ਨੂੰ ਭਜਣਾ, ਸੈਂਕੜੇ ਵਾਰੇ ਬਚਨ ਨੇ, ਮੈਂ ਸੰਖੇਪ ਵਿੱਚ ਬੇਨਤੀ ਕਰਨੀ ਹੈ। ਸਤਿਗੁਰੂ ਨੇ ਤਾਂ ਇੱਥੋਂ ਤੱਕ ਵੀ ਆਖਿਆ ਵੀ ਆਹੀ ਤੇਰਾ ਸਮਾਂ ਹੈ, ਇਹੀ ਤੇਰੀ ਵਾਰੀ ਹੈ ਨਾਮ ਜਪਣ ਦੀ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਇਹਨੂੰ ਸੰਭਾਲ, ਸੁਚੇਤ ਹੋ, ਅਲਰਟ ਹੋ, ਸਾਵਧਾਨ ਹੋ, ਕਿਉਂਕਿ ਜੇ ਹੁਣ ਭਜੇਗਾ ਉਹਨੂੰ ਸਿਮਰੇਗਾ ਤੇ ਤੇਰਾ ਜੀਵਨ ਲੇਖੇ ਚ ਪਏਗਾ ਤੇ ਤੇਰਾ ਆਵਾਗਾਉਣ ਕੱਟਿਆ ਜਾਏਗਾ, ਤੇਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚ ਹੋ ਜਾਏਗੀ। ਜਿਹੜਾ ਇੱਕ ਲੰਮਾ ਚੱਕਰ ਹੈ ਉਹਦੇ ਚੋਂ ਤੈਨੂੰ ਤੂੰ ਬਾਹਰ ਨਿਕਲ ਜਾਏਗਾ ਉਹ ਨਾਮ ਜਪਣ ਨਾਲੇ ਹੋਵੇਗਾ। ਮਹਾਰਾਜ ਨੇ ਤਾਂ ਬੜੇ ਇਸ਼ਾਰਿਆਂ ਦੇ ਨਾਲ ਸਮਝਾਇਆ ਵੀ ਅਬ ਨਾ ਭਜਸ, ਭਜਸ ਕਬ ਭਾਈ, ਆਵਾ ਅੰਤ ਨਾ ਭਜਿਆ ਜਾਈ, ਆਹੀ ਤਾਂ ਮੌਕਾ ਹੈ, ਆਹੀ ਤਾਂ ਤੇਰਾ ਸਮਾਂ ਨਾਮ ਤੇ ਆਉਣ ਦਾ। ਇੱਥੋਂ ਤੱਕ ਮਹਾਰਾਜ ਜੀ ਨੇ ਤਾਂ ਇਹ ਵੀ ਆਖਿਆ, ਗੁਰੂ ਤੇਗ ਬਹਾਦਰ ਜੀ ਦੇ ਵਚਨ ਪੜ੍ਹਦੇ ਹਾਂ ਆਪਾਂ, ਸਤ ਨਾਮ ਜਪਣਾ ਉਹਦੇ ਗੁਣ ਗਾਉਣੇ ਸਾਰੇ ਸਮਾਨਾਰਥ ਸ਼ਬਦ ਨੇ। ਜੇ ਪਰਮਾਤਮਾ ਦਾ ਨਾਮ ਨਾ ਜਪਿਆ, ਜੇ ਮਾਲਕ ਦੇ ਗੁਣ ਨਾ ਗਾਏ ਤੇ ਜੀਵਨ ਕਿਸੇ ਲੇਖੇ ਵਿੱਚ ਵੀ ਨਹੀਂ ਹੈ। ਆਪਾਂ ਪੜ੍ਹਦੇ ਹਾਂ ਨਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਨਾਮ ਜਪਣਾ, ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਵਡਿਆਈ ਕਰਨੀ, ਇਹ ਸਾਰੇ ਸਮਾਨਾਰਥ ਸ਼ਬਦ ਨੇ। ਇੱਕ ਹੋਰ ਬੜਾ ਪਿਆਰਾ ਵਚਨ ਆਉਂਦਾ ਬਾਣੀ ਦੇ ਵਿੱਚ, ਭਗਤ ਰਵਿਦਾਸ ਸਾਹਿਬ ਜੀ ਨੇ ਇੰਨਾ ਸੁੰਦਰ ਜ਼ਿਕਰ ਕੀਤਾ, ਉਹ ਕਹਿੰਦੇ ਨੇ ਜਿਹੜੀ ਮਨੁੱਖਾ ਦੇਹੀ ਹੈ ਇਹ ਪਰਮਾਤਮਾ ਦੀ ਭਗਤੀ ਕਰਨ ਲਈ ਮਿਲੀ ਹੈ, ਪਰਮੇਸ਼ਰ ਦਾ ਨਾਮ ਜਪਣ ਲਈ ਮਿਲੀ ਹੈ। ਅਫਸੋਸ, ਮਨੁੱਖ ਨੂੰ ਜ਼ਿੰਦਗੀ ਭਰ, ਜੀਵਨ ਭਰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ। ਉਹਨਾਂ ਤੇ ਇੱਥੋਂ ਤੱਕ ਆਖਿਆ ਬਈ ਇਹ ਜਿਹੜੀ ਦੁਰਲੱਭ ਦੇਹ ਹੈ ਨਾ, ਕਬੀਰ ਸਾਹਿਬ ਨੇ ਵੀ ਇਹਨੂੰ ਦੁਰਲੱਭ ਆਖਿਆ, ਭਗਤ ਰਵਿਦਾਸ ਸਾਹਿਬ ਜੀ ਨੇ ਵੀ ਇਹੀ ਆਖਿਆ ਬਈ ਇਹ ਪੂਰਬਲੇ ਕੀਤੇ ਹੋਏ ਸ਼ੁਭ ਕਰਮਾਂ ਦਾ ਸਦਕਾ, ਚੰਗੇ ਕਰਮਾਂ ਦਾ ਸਦਕਾ ਪ੍ਰਾਪਤ ਹੋਈ ਹੈ। ਪਰ ਜੇ ਇਹਦੇ ਵਿੱਚ ਨਾਮ ਨਾ ਜਪਿਆ ਤੇ ਭਗਤ ਸਾਹਿਬ ਜੀ ਕਹਿੰਦੇ ਇਹ ਕਿਸੇ ਵੀ ਲੇਖੇ ਵਿੱਚ ਨਹੀਂ ਹੈ, ਸੰਖੇਪ ਚੱਜ ਕਰਾਂ। ਇਸ ਕਰਕੇ ਪਰਮਾਤਮਾ ਦਾ ਨਾਮ ਜਪਣਾ ਜੀਵਨ ਦਾ ਮਕਸਦ ਹੈ, ਜੀਵਨ ਦਾ ਪਰਪਜ਼ ਹੈ। ਪਰ ਅਗਲੀ ਗੱਲ ਇਹ ਹੈ ਵੀ ਨਾਮ ਕੀ ਆਪਣੀ ਕੋਸ਼ਿਸ਼ ਨਾਲ ਜਪਿਆ ਜਾਏਗਾ, ਸਵਾਲ ਇਹ ਹੈ। ਜੇ ਆਪਣੀ ਕੋਸ਼ਿਸ਼ ਨਾਲ ਜਪਿਆ ਜਾਂਦਾ ਹੁੰਦਾ ਤਾਂ ਆਹ ਵਚਨ ਗੁਰੂ ਸਾਹਿਬ ਨਾ ਕਰਦੇ, ਹਰ ਜੀਓ ਕਿਰਪਾ ਕਰੇ, ਹਰੀ ਕਿਰਪਾ ਕਰੇ ਤਾਂ ਨਾਮ ਤੇ ਆਇਆ ਜਾ ਸਕਦਾ। ਨਹੀਂ ਤਾਂ ਨਾ ਮਨੁੱਖ ਕਰਮ ਕਾਂਡਾਂ ਵਿੱਚ, ਫੋਕੀਆਂ ਰੀਤੀਆਂ ਰਸਮਾਂ ਦੇ ਵਿੱਚ, ਕੂੜ ਕਿਰਿਆਵਾਂ ਦੇ ਵਿੱਚ ਉਲਝਿਆ ਰਹਿੰਦਾ। ਇਸ ਕਰਕੇ ਸੰਖੇਪ ਦੇ ਵਿੱਚ ਸਤਿਗੁਰੂ ਕਹਿੰਦੇ ਜੇ ਸੱਚਾ ਹਰੀ ਪ੍ਰਭੂ ਪਰਮਾਤਮਾ ਜੀਵ ਤੇ ਕਿਰਪਾ ਕਰੇ ਤਾਂ ਹੀ ਉਹ ਸੱਚੇ ਪਰਮਾਤਮਾ ਦਾ ਨਾਮ ਤੇ ਆਇਆ ਜਾ ਸਕਦਾ ਹੈ।
1: ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ।
0: ਦੇਖੋ ਸਤਿਗੁਰੂ ਜੀ ਦਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ, ਬਹੁਤ ਵੱਡੀ ਲੋੜ ਹੈ। ਸਤਿਗੁਰੂ ਨੇ ਗਿਆਨ ਦੇਣਾ, ਸਤਿਗੁਰੂ ਨੇ ਸੋਝੀ ਦੇਣੀ ਹੈ, ਸਤਿਗੁਰੂ ਨੇ ਮਨੁੱਖ ਦੀਆਂ ਅੱਖਾਂ ਦੇ ਅੱਗੇ ਆਏ ਹੋਏ ਕਈ ਤਰ੍ਹਾਂ ਦੇ ਭਰਮ ਦੇ ਜਾਲਿਆਂ ਨੂੰ ਨਾਸ਼ ਕਰਨਾ, ਤੇ ਗੁਰੂ ਨੇ ਹੀ ਇਹ ਸਮਝਾਉਣਾ। ਜਦੋਂ ਮਨੁੱਖ ਨੂੰ ਸੱਚੇ ਗੁਰੂ ਦਾ ਮਿਲਾਪ ਹਾਸਲ ਹੁੰਦਾ, ਸਤਿਗੁਰ ਮਿਲੈ ਸੁਭਾਏ, ਫਿਰ ਮਹਾਰਾਜ ਕਹਿੰਦੇ ਸਹਿਜ ਗੁਣ ਗਾਈਆ ਜੀ, ਉਹ ਮਨੁੱਖ ਦੇ ਅੰਦਰ ਸਹਿਜ ਆ ਜਾਂਦਾ ਤੇ ਸਹਿਜ ਵਿੱਚ ਆ ਕੇ ਉਹ ਪਰਮਾਤਮਾ ਦੇ ਗੁਣ ਗਾਉਂਦਾ। ਸਹਿਜ ਬਹੁਤ ਉੱਚਤਮ ਅਵਸਥਾ ਹੈ, ਬਹੁਤ ਸ੍ਰੇਸ਼ਟ ਅਵਸਥਾ ਹੈ। ਅੱਜ ਦੇ ਹੁਕਮਨਾਮੇ ਦੇ ਵਿੱਚ 5 ਵਾਰੀ ਸਹਿਜ ਸ਼ਬਦ ਆਇਆ, ਤੁਸੀਂ ਧਿਆਨ ਨਾਲ ਸੁਣਿਓ। ਬਾਣੀ ਦੇ ਵਿੱਚ ਸਹਿਜ ਬਾਰੇ ਬਹੁਤ ਸਾਰੇ ਬਚਨ ਕੀਤੇ ਨੇ। ਸਹਿਜ ਜੀਵਨ ਦੇ ਵਿੱਚ ਪੈਦਾ ਹੋ ਜਾਏ ਕੋਈ ਛੋਟੀ ਗੱਲ ਨਹੀਂ ਹੈ। ਸਾਨੂੰ ਮਹਾਰਾਜ ਨੇ ਨਾਮ ਜਪਣ ਦਾ ਜ਼ਿਕਰ ਕੀਤਾ, ਉਹ ਵੀ ਸਹਿਜ ਵਿੱਚ, ਤੇ ਹਰ ਕਾ ਬਿਲੋਬ ਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ, ਬਹੁਤ ਵੱਡੇ ਇਸ਼ਾਰੇ ਕੀਤੇ ਨੇ। ਸਤਿਗੁਰੂ ਕਹਿਣ ਲੱਗੇ ਜਦੋਂ ਸਤਿਗੁਰੂ ਮਨੁੱਖ ਨੂੰ ਮਿਲਦਾ ਜਾਂ ਮਨੁੱਖ ਨੂੰ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ ਤਾਂ ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ ਤੇ ਸਹਿਜ ਵਿੱਚ ਆ ਕੇ ਫਿਰ ਉਹ ਗੁਣ ਗਾਉਂਦਾ ਹੈ।
1: ਗੁਣ ਗਾਏ ਵਿਗਸੈ ਸਦਾ ਆਨ ਦੇਨ ਜਾ ਆਪ ਸਾਚੇ ਭਾਵਏ।
0: ਗੁਣ ਗਾਏ, ਮਾਲਕ ਦੇ ਗੁਣ ਗਾਉਣ ਲੱਗ ਜਾਂਦਾ। ਸਤਿਗੁਰੂ ਮਨੁੱਖ ਨੂੰ ਇਹੀ ਸਮਝਾਉਂਦਾ ਵੀ ਗੁਣ ਗਾ ਲੈ, ਗੁਣ ਗਾਉਣ ਦਾ ਸਮਾਂ, ਗੁਣ ਗਾਉਣ ਲਈ ਹੀ ਆਇਆ। ਜੇ ਗੁਣ ਨਾ ਗਾਏ, ਜਿਵੇਂ ਮੈਂ ਹੁਣੇ ਬੇਨਤੀ ਕੀਤੀ ਸੀ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ ਹੈ। ਗੁਣ ਗਾਏ, ਜਦੋਂ ਗੁਣ ਗਾਉਂਦਾ ਉਹਦੇ ਨਾਲ ਕੀ ਹੁੰਦਾ, ਜੀਵਨ ਦੇ ਵਿੱਚ ਵਿਗਾਸ ਹੁੰਦਾ, ਖਿੜਾਓ ਬਣਦਾ। ਭਗਤ ਜਨ ਗੁਣ ਗਾਉਂਦੇ ਨੇ, ਭਗਤਾਂ ਦੇ ਜੀਵਨ ਦੇ ਵਿੱਚ ਵਿਗਾਸ ਕਿਉਂ ਬਣਦਾ? ਭਗਤ ਸਦਾ ਖੇੜੇ ਵਿੱਚ ਕਿਉਂ ਰਹਿੰਦੇ ਨੇ? ਭਗਤ ਸਦਾ ਆਨੰਦ ਵਿੱਚ ਕਿਉਂ ਰਹਿੰਦੇ ਨੇ? ਤੁਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਆਇਓ, ਮਹਾਰਾਜ ਉੱਥੇ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਸਦਾ ਵਿਗਾਸ ਵਿੱਚ ਕਿਉਂ ਹੈ? ਉਹ ਮਾਲਕ ਦੇ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਕਿਰਤ ਕਰਦਿਆਂ ਗੁਣ ਗਾਉਂਦਾ, ਇਸੇ ਕਰਕੇ ਉਹ ਸਦਾ ਵਿਗਾਸ ਵਿੱਚ ਰਹਿੰਦਾ। ਵਿਗਾਸ ਦਾ ਇੱਕੋ ਹੀ ਇੱਕ ਸਾਧਨ ਹੈ, ਮਾਲਕ ਦੇ ਗੁਣ ਗਾਉਣੇ। ਨਹੀਂ ਤਾਂ ਵਿਗਾਸ ਜਿਹੜਾ ਖੜਾਓ ਹੈ, ਚੰਦ ਕੁ ਸਮੇਂ ਦਾ ਹੁੰਦਾ। ਜੇ ਕਿਸੇ ਨੂੰ ਚੀਜ਼ ਦੀ ਪ੍ਰਾਪਤੀ ਹੋ ਜਾਵੇ, ਬੰਦਾ ਫੁੱਲ ਵਾਂਗੂ ਖਿੜ ਜਾਂਦਾ, ਕਿਸੇ ਚੀਜ਼ ਦੀ ਕੋਈ ਜਿਹੜੀ ਚੀਜ਼ ਖੁੱਸ ਗਈ ਤੇ ਢੇਰੀ ਢਾ ਕੇ ਬਹਿ ਜਾਂਦਾ, ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਜਬ ਕੱਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜਿਹਦੇ ਕੋਲੇ ਸਹਿਜ ਹੈ ਉਹ ਰੋਂਦਾ ਨਹੀਂ ਹੈ, ਭਾਵੇਂ ਉਹਦਾ ਸਭ ਕੁਝ ਕੋਲੋਂ ਚਲਾ ਜਾਏ, ਤੇ ਜਦੋਂ ਉਹਨੂੰ ਕੁਝ ਪ੍ਰਾਪਤੀ ਹੁੰਦੀ ਹੈ ਉਦੋਂ ਵੀ ਆਪੇ ਤੋਂ ਬਾਹਰ ਨਹੀਂ ਹੁੰਦਾ। ਮਾਲਕ ਦੇ ਗੁਣ ਗਾਉਂਦਾ, ਜੀਵਨ ਦੇ ਵਿੱਚ ਆਨੰਦ ਆ ਜਾਂਦਾ। ਜਾ ਆਪ, ਜਾ ਜਦੋਂ ਪਰਮਾਤਮਾ ਸੱਚੇ ਨੂੰ ਪਾਉਂਦਾ, ਫਿਰ ਇਹ ਖੇਡ ਵਾਪਰਦੀ ਹੈ।
1: ਅਹੰਕਾਰ ਹੋਮੈ ਤਜੈ ਮਾਇਆ, ਸਹਿਜ ਨਾਮ ਸਮਾਵਏ।
0: ਗੁਰਮੁਖ ਪਿਆਰਿਓ, ਜਿਹੜਾ ਸਹਿਜ ਹੈ ਨਾ, ਜਦੋਂ ਇਹ ਅਵਸਥਾ ਪ੍ਰਾਪਤ ਹੋ ਗਈ, ਇੱਥੇ ਅਹੰਕਾਰ ਨਹੀਂ ਹੈ, ਇੱਥੇ ਹਉਮੈ ਨਹੀਂ ਹੈ, ਇੱਥੇ ਮਾਇਆ ਦਾ ਪ੍ਰਭਾਵ ਵੀ ਨਹੀਂ ਹੈ। ਸਾਰੀਆਂ ਚੀਜ਼ਾਂ ਅਹੰਕਾਰ, ਹਉਮੈ ਤਜੈ ਮਾਇਆ, ਤੇ ਫਿਰ ਮਹਾਰਾਜ ਕਹਿੰਦੇ ਸਹਿਜ ਨਾਮ ਸਮਾਵੇ। ਉਹਦੇ ਜੀਵਨ ਦੇ ਵਿੱਚ ਸਹਿਜ ਆਉਂਦਾ, ਸਹਿਜ ਦੇ ਵਿੱਚ ਗੁਣ ਗਾ ਕੇ ਅਖੀਰ ਉਹ ਨਾਮ

0: ਭਾਵੇਂ ਸਾਰੀ ਖੇਡ ਤਾਂ ਵਾਪਰੇਗੀ ਜੇ ਪਰਮਾਤਮਾ ਕਿਰਪਾ ਕਰੇ। ਆਪ ਕਰਤਾ ਕਰੇ ਸੋ ਯੋਹੀ ਕਰਨ ਵਾਲਾ, ਆਪ ਦੇ ਜੇ ਆਪ ਇਸ ਤਰ੍ਹਾਂ ਦੀ ਕਿਰਪਾ ਕਰਦਾ, ਇਸ ਤਰ੍ਹਾਂ ਦੀ ਦਾਤ ਦਿੰਦਾ ਤਾਂ ਹੀ ਮਨੁੱਖ ਨੂੰ ਇਹ ਚੀਜ਼ ਦੀ ਪ੍ਰਾਪਤੀ ਹੁੰਦੀ ਹੈ।
1: ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
0: ਇੱਕ ਵਾਰ ਫੇਰ ਮਹਾਰਾਜ ਪਹਿਲੇ ਬੰਦ ਦੀ ਅਖੀਰਲੀ ਪੰਕਤੀ ਦੇ ਵਿੱਚ ਇਹ ਗੱਲ ਚੇਤੇ ਕਰਵਾ ਰਹੇ ਨੇ, ਦ੍ਰਿੜ ਕਰਵਾ ਰਹੇ ਨੇ, ਭਾਈ ਜੇ ਹਰੀ ਕਿਰਪਾ ਕਰੇ ਤਾਂ ਪਰਮਾਤਮਾ ਦਾ ਨਾਮ ਧਿਆਇਆ ਜਾ ਸਕਦਾ। ਗੁਰਮੁਖ ਪਿਆਰਿਓ, ਆਪਾਂ ਕਿਰਪਾ ਲੈਣੀ ਹੈ ਗੁਰੂ ਦੀ, ਅਰਦਾਸ ਕਰਨੀ ਹੈ ਮਹਾਰਾਜ ਕਿਰਪਾ ਬਣਾਇਓ, ਸਤਸੰਗਤ ਹੁੰਦੀ ਰਹੇ, ਕਿਰਪਾ ਕਰਿਓ, ਅੰਮ੍ਰਿਤ ਵੇਲਾ ਸੰਭਾਲਦੇ ਰਹੀਏ, ਕਿਰਪਾ ਕਰਿਓ, ਤੁਹਾਡੇ ਗੁਣ ਗਾਉਂਦੇ ਰਹੀਏ। ਔਰ ਜਦੋਂ ਆਪਾਂ ਕਿਰਪਾ ਦੀ ਅਰਦਾਸ ਕਰਾਂਗੇ ਨਾ, ਇਹਦੇ ਨਾਲ ਹਉਮੈ ਨਹੀਂ ਆਏਗੀ। ਜੇ ਤੁਸੀਂ ਇਹ ਨਹੀਂ ਕਹੋਗੇ, ਤੁਹਾਡੇ ਅੰਦਰ ਹੋ ਸਕਦਾ ਅੰਮ੍ਰਿਤ ਵੇਲੇ ਜਾਗਣ ਦਾ ਹੰਕਾਰ ਵੀ ਪੈਦਾ ਹੋ ਜਾਏ, ਹੋ ਸਕਦਾ ਤੁਹਾਡੇ ਅੰਦਰ ਨਾਮ ਜਪਣ ਦੇ ਇੱਕ ਈਗੋ ਵੀ ਆ ਜਾਏ ਵੀ ਮੈਂ ਤਾਂ ਇੰਨਾ ਨਾਮ ਜਪਦਾ, ਉਹ ਪ੍ਰਵਾਹ ਨਹੀਂ ਹੈ। ਇਸੇ ਕਰਕੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ ਸਨ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਉਹ ਸਾਰੇ ਤੇ ਮਹਾਰਾਜ ਨੇ ਕੱਟ ਮਾਰਤਾ ਜੇ ਗੁਮਾਨ ਆ ਗਿਆ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ। ਮਹਾਰਾਜ ਕਹਿੰਦੇ ਜੇ ਹਰੀ ਪਰਮਾਤਮਾ ਕਿਰਪਾ ਕਰੇ ਤਾਂ ਹੀ ਮਨੁੱਖ ਸਹਿਜ ਵਿੱਚ ਆ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਧਿਆ ਸਕਦਾ ਹੈ।
1: ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਓ।
0: ਦੇਖੋ ਜਿਹਦੇ ਅੰਦਰ, ਜਿਸ ਜੀਵ ਦੇ ਅੰਦਰ ਸੱਚਾ ਨੇਹ ਪੈਦਾ ਹੋ ਗਿਆ। ਦੋ ਤਰ੍ਹਾਂ ਦਾ ਨੇਹ, ਇੱਕ ਕੂੜਾ ਨੇਹ ਹੈ ਜਿਹੜਾ ਆਪਾਂ ਸੰਸਾਰ ਨਾਲ ਲਾ ਬੈਠਦੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸੰਸਾਰ, ਉੱਥੇ ਨਾ ਬਚਨ ਕੀਤੇ ਨੇ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ। ਨਾਸ਼ਵੰਤ ਮਨੁੱਖ ਦਾ, ਨਾਸ਼ਵੰਤ ਪਦਾਰਥਾਂ ਨਾਲ ਨੇਹ ਲੱਗ ਗਿਆ, ਉਹ ਨੇ ਕਿਸੇ ਕੰਮ ਦਾ ਨਹੀਂ ਹੈ। ਇੱਥੇ ਹੈ ਅੰਦਰ ਸੱਚਾ ਨੇਹੋ, ਜਿਹਦੇ ਅੰਦਰ ਸੱਚਾ ਨੇਹ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਗਿਆ। ਪੂਰਾ ਸਤਿਗੁਰ ਹੈ ਜੀਓ, ਸਤਿਗੁਰੂ ਪੂਰੇ ਦੀ ਕਿਰਪਾ ਦੇ ਨਾਲ ਇਹ ਖੇਡ ਵਾਪਰਦੀ ਹੈ। ਸਤਿਗੁਰੂ ਜਦੋਂ ਕਿਰਪਾ ਕਰਦਾ ਮਨੁੱਖ ਦੇ ਅੰਦਰ, ਕੂੜਾ ਨੇਹ ਖਤਮ ਹੋ ਜਾਂਦਾ, ਸੱਚਾ ਨੇਹੋ

ਹਾਂ ਤਿਸ ਸੇਵੀ ਪ੍ਰੋ ਨਾਉਨ ਹੈ ਉਸ ਪਰਮਾਤਮਾ ਨੂੰ ਸੇਵਦਾ ਸਿਮਰਾਂ ਦਿਨ ਰਾਤ ਕਦੇ ਵੀ ਉਹਨੂੰ ਨਾ ਵਿਸਾਰਾਂ ਕਦੇ ਵੀ ਉਹ ਮੈਨੂੰ ਨਾ ਵਿਸਰੇ ਇਸ ਅਵਸਥਾ ਤੇ ਆ ਕੇ ਮਨੁੱਖ ਅਰਦਾਸ ਪਤਾ ਕੀ ਕਰਦਾ

ਆਪਣੀ ਤੋਂ ਭਾਵ ਹੈ ਕੰਨਾਂ ਨਾਲ। ਇਹ ਤਾਂ ਮਹਾਰਾਜ ਨੇ ਸਾਨੂੰ ਬਾਣੀ ਚ ਬਹੁਤ ਵਾਰ ਹਦਾਇਤਾਂ ਕੀਤੀਆਂ ਨੇ। ਨਿਤਨੇਮ ਦੇ ਅੰਦਰ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਨੇ, ਸਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ। ਆਪਾਂ ਵੀ ਪੜ੍ਹਦੇ ਹਾਂ ਬਈ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ। ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ, ਇਹ ਮਨ ਤਦੋਂ ਹੀ ਤ੍ਰਿਪਤ ਹੋਵੇਗਾ ਜਦੋਂ ਕੰਨਾਂ ਦਾ ਸੁਭਾਅ ਬਣ ਜਾਏਗਾ। ਨਿੰਦਿਆ ਚੁਗਲੀ ਤੋਂ ਪੁਰਠ ਖੜਾਂਗੇ, ਕੰਨਾਂ ਦੇ ਨਾਲ ਅਸੀਂ ਉਸ ਪਰਮਾਤਮਾ ਦੀ ਸਿਰਸਲਾ, ਉਸ ਪ੍ਰਭੂ ਦਾ ਗੁਣਗਾਣ, ਉਸ ਪ੍ਰਭੂ ਦੀ ਵਡਿਆਈ, ਉਹਦੀ ਸਿਰਸਲਾ ਸੁਣਾਂਗੇ, ਤਾਂ ਜਾ ਕੇ ਮਨ ਤ੍ਰਿਪਤ ਹੁੰਦਾ ਤੇ ਨਾਲ ਦੀ ਨਾਲ ਗੁਰਮੁਖ ਅੰਮ੍ਰਿਤ ਪੀਵਾਂ ਉਹ ਅਵਸਥਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਪੀਣ ਨੂੰ

0: ਗੁਰਮੁਖੋ ਜਿਨ੍ਹਾਂ ਦੀ ਪਰਮਾਤਮਾ ਨਾਲ ਲੈਵਲ ਆ ਗਈ, ਪਰਮੇਸ਼ਰ ਨਾਲ ਲੈਵਲ ਆ ਗਈ, ਔਰ ਮਹਾਰਾਜ ਕਹਿੰਦੇ ਭਾਈ ਆ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ, ਹਲਤ ਪਲਤ ਦੋਵਾਂ ਲੋਕਾਂ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ।
1: ਹਰਖ ਸੋਗ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ।
0: ਅਵਸਥਾ ਕੈਸੀ ਹੋ ਗਈ, ਹਰਖ ਖੁਸ਼ੀ, ਸੋਗ ਜਿਹੜਾ ਗਮੀ, ਦੋਨੇ ਓਪੋਜਿਟ ਸ਼ਬਦ ਨੇ, ਦੋਵਾਂ ਤੋਂ ਉੱਪਰ ਉੱਠ ਖੜਦਾ ਉਹ ਹਰਖ ਤੇ ਸ਼ੋਗ ਤੋਂ ਨਿਆਰਾ ਹੋ ਜਾਂਦਾ ਤੇ ਇਹਨਾਂ ਦੋਹਾਂ ਤੇ ਮੁਕਤਾ ਇਹਦੇ ਪ੍ਰਭਾਵ ਤੋਂ ਰਹਿਤ ਹੋ ਜਾਂਦਾ। ਉਹ ਪਤਾ ਕਿੱਥੇ ਆ ਜਾਂਦਾ? ਜੋ ਪ੍ਰਭ ਕਰੇ ਸੋ ਭਾਵੇ, ਜੋ ਪ੍ਰਭੂ ਕਰ ਰਿਹਾ ਜੇ ਦੁੱਖ ਦੇ ਤਾਂ ਤੁਝੇ ਆਰਾਧੀ ਵਾਲੇ ਬਚਨ ਆਉਂਦੇ ਨੇ। ਫਿਰ ਉਹ ਕਹਿੰਦਾ ਵੀ ਦੁੱਖ ਵੀ ਉਹਦੇ ਭਾਣੇ ਚ ਹੈ, ਸੁੱਖ ਵੀ ਉਹਦੇ ਭਾਣੇ ਚ ਹੈ, ਜੋ ਪ੍ਰਭੂ ਕਰਦਾ ਜੋਤ ਸੁਭਾਵ ਹੈ, ਸਾਈ ਭਲੀਕਾਰ ਵਾਲੀ ਅਵਸਥਾ ਹੋ ਜਾਂਦੀ ਹੈ।
1: ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
0: ਵੱਡਿਆਂ ਭਾਗਾਂ ਦੇ ਨਾਲ ਹੀ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗਤ ਦੀ ਪ੍ਰਾਪਤੀ ਹੋਣ ਤੋਂ ਬਾਅਦ ਫਿਰ ਮਨੁੱਖ ਪਰਮਾਤਮਾ ਦੇ ਨਾਮ ਰਸ ਤੱਕ ਪਹੁੰਚ ਜਾ

ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਥੋੜਾ ਤਰੀਕਾ ਬਦਲ ਰਹੇ ਨੇ। ਕਹਿੰਦੇ ਜਿਹੜਾ ਦੂਜੇ ਭਾਅ ਵਿੱਚ ਹੈ, ਦੂਜਾ ਭਾਅ ਬਹੁਤ ਵਾਰ ਜ਼ਿਕਰ ਬਾਣੀ ਚ ਆਉਂਦਾ, ਦੂਜੇ ਭਾਅ ਵਿੱਚ ਜਿਹੜਾ ਮਨੁੱਖ ਫਸ ਗਿਆ ਉਹਦਾ ਪਾਰ ਉਤਾਰਾ ਨਹੀਂ ਹੁੰਦਾ ਕਿਤੇ ਵੀ। ਦੂਜਾ ਭਾਅ ਹੁੰਦਾ ਕਦੋਂ ਹੈ? ਜਦੋਂ ਮਨੁੱਖ ਭਰਮ ਦਾ ਸ਼ਿਕਾਰ ਹੁੰਦਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬੜਾ ਪਿਆਰਾ ਵਚਨ ਹੈ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲਕਸ਼ੀਂਗਾਰ ਬਣਾਇਆ ਕਾਰਜ ਨਾਹੀਂ ਕੇਤ। ਜਿੰਨੇ ਮਰਜ਼ੀ ਧਾਰਮਿਕ ਤੌਰ ਤੇ ਉਹ ਹਾਰ ਸ਼ਿੰਗਾਰ ਕਰੀ ਜਾ, ਕੋਈ ਲੇਖੇ ਚ ਨਹੀਂ, ਕੋਈ ਕੰਮ ਨਹੀਂ। ਭਾਦੋਏ ਜਦੋਂ ਦੋ ਭਾਅ ਬਣ ਜਾਣ, ਆ ਦੋ ਭਾਅ ਬਣ ਜਾਣ ਜਿਹਨੂੰ ਮਹਾਰਾਜ ਇੱਥੇ ਵਚਨ ਕਰ ਰਹੇ ਨੇ, ਕਹਿੰਦੇ ਦੂਜੇ ਭਾਏ ਇਹਦੇ ਵਿੱਚ ਦੁੱਖ ਹੀ ਦੁੱਖ ਹੈ। ਦੂਜੇ ਭਾਏ ਦੁੱਖ ਹੋਏ ਮਨਮੁੱਖ, ਜਿਹੜਾ ਸੀ ਮਨਮੁੱਖ ਦੂਜੇ ਭਾਅ ਵਿੱਚ ਆਉਣ ਕਰਕੇ ਪਰਮਾਤਮਾ ਨੂੰ ਵਿਸਾਰ ਦਿੰਦਾ, ਇੱਕ ਐਸੇ ਟਰੈਕ ਤੇ ਚੜ ਜਾਂਦਾ ਜਿਹਦੇ ਤੋਂ ਬਾਅਦ ਉਹਨੂੰ ਜਮਾਂ ਦੀਆਂ ਮਾਰਾਂ ਪੈਂਦੀਆਂ ਨੇ, ਜਮਾਂ ਦੇ ਵਸ ਪੈਣਾ ਪੈਂਦਾ।

ਫਿਰ ਉਹ ਜਿਹੜਾ ਦੂਜੇ ਭਾਅ ਵਿੱਚ ਆ ਗਿਆ ਉਹ ਦਿਨ ਰਾਤ ਹਾਏ ਹਾਏ ਕਰਦਾ ਰਹਿੰਦਾ, ਉਹਦੀ ਜ਼ਿੰਦਗੀ ਚੋਂ ਹਾਏ ਹਾਏ ਨਹੀਂ ਮੁੱਕਦੀ। ਬਸ ਉਹ ਇਸ ਜੀਵਨ ਦੇ ਵਿੱਚ ਵੀ ਹਾਏ ਹਾਏ ਕਰਦਾ, ਅਗਾਂਹ ਜਾਂਦਾ ਉੱਥੇ ਵੀ ਕਹਿਣ ਤੋਂ ਭਾਵ ਉਹ ਹਾਏ ਹਾਏ ਕਰਦਾ। ਮਾਇਆ ਦੁੱਖ ਮੋਹਿਆ ਜੀਓ, ਇਹ ਕਾਰਨ ਪਤਾ ਕੀ ਸੀ? ਮਾਇਆ ਕਰਕੇ ਮੋਹਿਆ ਗਿਆ, ਸੱਚਾ ਨਿਉ ਨਹੀਂ ਲੱਗਾ, ਕੂੜੇ ਨਾਲ ਨੇਹ ਲੱਗ ਗਿਆ। ਜ਼ਿੰਦਗੀ ਹਾਏ ਹਾਏ ਕਰਦਿਆਂ ਦੀ ਗੁਜ਼ਰ ਗਈ, ਜੀਵਨ ਹਾਏ ਹਾਏ ਕਰਦਿਆਂ ਦਾ ਗੁਜ਼ਰ ਗਿਆ, ਰਾਤ ਨੂੰ ਵੀ ਦਿਨੇ ਵੀ ਬਸ ਐਸੇ ਤਰ੍ਹਾਂ ਉਹਦਾ ਸਮਾਂ ਲੰਘ ਜਾਂਦਾ ਹੈ।

0: ਆ ਗਿਆ, ਮਾਇਆ ਨੇ ਮੋਹ ਲਿਆ ਤੇ ਹੌਲੀ ਹੌਲੀ ਹਉਮੈ ਦਾ ਸ਼ਿਕਾਰ ਹੋ ਗਿਆ ਤੇ ਅੰਦਰ ਈਗੋ ਪੈਦਾ ਹੋ ਗਈ, ਅਹੰਗ ਪੈਦਾ ਹੋ ਗਿਆ। ਫਿਰ ਉਹ ਹੌਲੀ ਹੌਲੀ ਮੇਰੀ ਮੇਰੀ ਕਰਤ ਵਿਹਾਵੇ ਦਾ ਮਤਲਬ ਹੈ ਸਾਰੀ ਉਮਰ ਆਈ ਲੰਘ ਜਾਂਦੀ ਹੈ। ਬਾਬਾ ਜੀ ਨੇ ਬਾਣੀ ਚ ਆਖਿਆ ਮੇਰੀ ਮੇਰੀ ਕਰਤੇ ਜਨਮ ਗਏ, ਇੱਕ ਨਹੀਂ ਤਮਾਮ ਲੋਕਾਂ ਦੇ ਨਾਲ ਇਹ ਵਰਤਾਰਾ ਵਾਪਰਿਆ। ਜਿਹੜੇ ਗੁਰੂ ਦੇ ਚਰਨਾਂ ਚ ਆ ਗਏ, ਜਿਹਨਾਂ ਨੇ ਸਤਸੰਗਤ ਕੀਤੀ, ਜਿਹਨਾਂ ਨੂੰ ਗੁਰੂ ਨੇ ਗਿਆਨ ਦਿੱਤਾ, ਉਹ ਮੇਰੀ ਮੇਰੀ ਛੱਡ ਗਏ। ਉਹ ਕਹਿਣ ਲੱਗੇ ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹਨਾਂ ਦੇ ਅੰਦਰ ਤੂੰ ਤੂੰ ਤੇਰੇ ਤੇਰੇ ਦੀ ਭਾਵਨਾ ਹੋ ਗਈ। ਤੇ ਜਦੋਂ ਇਹ ਭਾਵਨਾ ਬਣ ਜਾਣ, ਮਨੁੱਖ ਫਿਰ ਬਹੁਤ ਉੱਚੀਆਂ ਅਵਸਥਾ ਤੇ ਪਹੁੰਚ ਜਾਂਦਾ। ਤੂੰ ਤੂੰ ਕਰਤਾ ਤੂੰ ਹੂਆ, ਮੁੱਝ ਮੈਂ ਰਹਾ ਨਾ ਹੂੰ। ਇੱਥੋਂ ਤੱਕ ਬਾਬਾ ਜੀ ਕਹਿੰਦੇ ਭਾਈ ਉਹਦੀ ਅਵਸਥਾ ਬਣ ਜਾਂਦੀ ਹੈ, ਜਿੱਧਰ ਵੀ ਵੇਖਦਾ ਉਹਨੂੰ ਪਰਮਾਤਮਾ ਦਿਸਦਾ। ਪਰ ਇੱਥੇ ਕੀ ਹੈ, ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ, ਮੇਰੀ ਮੇਰੀ ਕਰਦਿਆਂ, ਮੇਰਾ ਮੇਰਾ ਕਰਦਿਆਂ ਉਹਦੀ ਸਾਰੀ ਉਮਰ ਇਸੇ ਤਰ੍ਹਾਂ ਲੰਘ ਜਾਂਦੀ ਹੈ।
1: ਜੋ ਪ੍ਰਭ ਦੇ ਤਿਸ ਚਿੱਤ ਨਾਹੀ ਅੰਤ ਗਿਆ ਪਛਤਾਵੇ।
0: ਮੇਰਾ ਤੇ ਕੁਝ ਵੀ ਨਹੀਂ ਹੈ ਜੇ ਸੱਤ ਜਾਣੀ, ਸਾਡਾ ਕੁਝ ਵੀ ਨਹੀਂ ਹੈ। ਸਾਡਾ ਕੀ ਹੈ, ਸਾਡਾ ਤਾਂ ਸਰੀਰ ਵੀ ਨਹੀਂ ਹੈ ਜਿਹਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ। ਇਸ ਕਰਕੇ ਮਹਾਰਾਜ ਇੱਥੇ ਕਹਿੰਦੇ ਭਾਈ ਇਹਦੇ ਨਾਲ ਕਹਿੰਦਾ ਜੋ ਪ੍ਰਭ ਦੇ, ਜੋ ਪ੍ਰਭੂ ਨੇ ਦਿੱਤਾ ਉਹਨੂੰ ਚੇਤੇ ਨਾ ਪਰਮਾਤਮਾ ਚੇਤੇ ਹੈ, ਪਰਮਾਤਮਾ ਦੀਆਂ ਦਾਤਾਂ ਨਾਲ ਨੇ ਪਾ ਬੈਠਾ। ਇਸੇ ਕਰਕੇ ਅੰਤ ਗਿਆ ਪਛਤਾਵੇ। ਆਪਾਂ ਬਾਣੀ ਚੋਂ ਬਚਨ ਪੜ੍ਹਦੇ ਹਾਂ ਬਈ ਇਹ ਸਾਰਾ ਕੁਝ ਜੀਓ ਪਿੰਡ ਇਹ ਸਭ ਕੁਝ ਪਰਮਾਤਮਾ ਦਿੱਤਾ ਹੋਇਆ। ਬਹੁਤ ਸਾਰੇ ਬਚਨ ਆਉਂਦੇ ਨੇ ਸੰਖੇਪ ਦੇ ਵਿੱਚ ਕਿਉਂਕਿ ਸ਼ਬਦ ਲਮੇਰਾ। ਜੋ ਪ੍ਰਭ ਦੇ, ਮਨਮੁੱਖ ਨੂੰ ਉਹ ਪਰਮਾਤਮਾ ਚੇਤੇ ਨਹੀਂ ਹੈ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਜਾਂ ਪਦਾਰਥਾਂ ਦੇ ਵਿੱਚ ਫਸ ਕੇ ਦੂਜੇ ਭਾਅ ਦਾ ਸ਼ਿਕਾਰ ਹੋ ਗਿਆ, ਜਿਹਦਾ ਰਿਜ਼ਲਟ, ਜਿਹਦਾ ਨਤੀਜਾ ਅੰਤ ਨੂੰ ਪਛਤਾਉਣਾ।

0: ਨਾਮ ਤੋਂ ਬਿਨਾਂ ਕੁਝ ਵੀ ਸਾਥ ਨਹੀਂ ਜਾਣਾ, ਨਾਮ ਤੋਂ ਬਿਨਾਂ ਨਾ ਕਿਸੇ ਦੇ ਨਾਲ ਕੁਝ ਗਿਆ ਨਾ ਅੱਗੇ ਜਾਵੇਗਾ। ਇੱਥੇ ਤੇ ਜਿਨ੍ਹਾਂ ਨੇ ਮਾਇਆ ਦੇ ਅੰਬਾਰ ਇਕੱਠੇ ਕੀਤੇ, ਬੜੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ, ਬੜੇ ਬੜੇ ਰਾਮ ਗਏ, ਰਾਵਣ ਗਏ, ਜਾਕੋ ਬਹੁ ਪਰਿਵਾਰ, ਉਹਨਾਂ ਦਾ ਜ਼ਿਕਰ ਕੀਤਾ, 1 ਲੱਖ ਪੁੱਤ 1.25 ਲੱਖ ਨਾਤੀ ਵਰਗੇ ਉਦਾਹਰਨਾਂ ਦਿੱਤੀਆਂ। ਨਾਮ ਤੋਂ ਬਿਨਾਂ ਕੁਝ ਸਾਥ ਨਹੀਂ ਜਾਂਦਾ, ਕਿਉਂਕਿ ਸਤਿਗੁਰੂ ਤੇ ਵੀ ਕਹਿੰਦੇ ਜਿਹੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਨਾਮ ਤੋਂ ਬਿਨਾਂ ਕੋਈ ਸਾਥ ਨਹੀਂ ਜਾਂਦਾ, ਜਿਹਨੂੰ ਮੇਰੀ ਮੇਰੀ ਕਰਦਾ ਸੀ, ਪੁੱਤਰ ਮੇਰਾ, ਕਲੱਤਰ ਇਸਤਰੀ ਮੇਰੀ, ਧਨ ਮੇਰਾ, ਇਹ ਧੋਖਾ ਸੀਗਾ। ਪੁੱਤਰ ਕਲੱਤਰ ਮਾਇਆ ਧੋਹਿਆ, ਇਹ ਧੋਖਾ ਹੋ ਗਿਆ। ਜਿਨ੍ਹਾਂ ਦੀ ਖਾਤਰ ਇਹਨੇ ਜ਼ਿੰਦਗੀ ਦਾਤੇ ਲਾਤੀ, ਮੇਰੀ ਮੇਰੀ ਕਰਦਾ ਰਿਹਾ, ਅੰਤ ਨੂੰ ਉਹ ਹੋਏ ਨਹੀਂ ਇਹਦੇ, ਉਹ ਸਾਰਾ ਕੁਛ ਛੱਡ ਕੇ ਜਾਣਾ ਪਿਆ। ਹਾਂਜੀ,
1: ਦੂਜਾ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
0: ਜਿਹੜਾ ਮਨਮੁਖ ਹੈ ਦੂਜੇ ਭਾ ਦਾ ਸ਼ਿਕਾਰ ਹੁੰਦਾ, ਇਸੇ ਕਰਕੇ ਮਨਮੁਖ ਦੁਖੀ ਹੈ। ਗੁਰਮੁਖ ਪਿਆਰਿਓ, ਮਨਮੁਖ ਬਾਰੇ ਤਾਂ ਸਤਿਗੁਰੂ ਕਹਿੰਦੇ ਮਨਮੁਖ ਦਾ ਜੀਵਨ ਸਾਰਾ ਦੁੱਖਾਂ ਦੇ ਵਿੱਚ ਲੰਘ ਜਾਂਦਾ, ਇੱਥੇ ਵੀ ਤੇ ਇਹ ਵੀ ਕਿਹਾ ਵੀ ਇਹੋ ਜਿਹਾ ਕੰਮ ਕਰਦਾ ਨਰਕਾਂ ਦਾ ਭਾਗੀਦਾਰ ਹੋ ਜਾਂਦਾ। ਇੱਥੋਂ ਤੱਕ ਵੀ ਜਿੰਨੇ ਨਰਕ ਨੇ ਉਹ ਸਾਰੇ ਬਣੇ ਹੀ ਮਨਮੁਖ ਲਈ ਨੇ। ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨ ਮਾਸਾ ਹੈ। ਮਨਮੁਖ ਨਹੀਂ ਆਪਾਂ ਬਣਨਾ, ਗੁਰਮੁਖ ਬਣਨਾ। ਗੁਰਮੁਖ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਉੱਪਰ ਚੱਲਣਾ, ਗੁਰੂ ਵੱਲ ਮੁਖ ਕਰਕੇ ਚੱਲਣਾ, ਜੋ ਗੁਰੂ ਉਪਦੇਸ਼ ਕਰਦਾ ਉਹ ਤੇ ਪਹਿਰਾ ਦੇਣਾ। ਤੇ ਜਿਹੜਾ ਮਨਮੁਖ ਹੈ ਉਹ ਜ਼ਮਾਂ ਦੇ ਵਸ ਵੀ ਪੈਂਦਾ, ਦੂਜੇ ਭਾਅ ਦਾ ਸ਼ਿਕਾਰ ਹੋ ਕੇ

ਸਤਿਗੁਰੂ ਇੱਥੇ ਅਰਦਾਸ ਕਰਨ ਦੀ ਇੱਕ ਜਾਂਚ ਵੀ ਸਿਖਾ ਰਹੇ ਨੇ, ਕਰ ਕਿਰਪਾ ਲੈ ਹੋ ਮਿਲਾਏ। ਆਪਾਂ ਅਰਦਾਸ ਕਰਨੀ ਹੈ ਸਾਰਿਆਂ ਨੇ ਵੀ ਕਿਰਪਾ ਕਰੋ ਜੀ, ਮਿਲਾ ਲਓ ਮਹਿਲ ਹਰ ਪਾਇਆ ਜੀ। ਜਿਨ੍ਹਾਂ ਨੇ ਅਰਦਾਸ ਕੀਤੀ ਉਹਨਾਂ ਨੂੰ ਉਹ ਪ੍ਰਾਪਤੀ ਵੀ ਹੋ ਗਈ। ਮੇਲ ਲਹਿਓ ਦਯਾਲ ਢਹਿ ਪਏ ਦੁਆਰਿਆ, ਰੱਖ ਲੇ ਬਹੁ ਦੀਨ ਦਯਾਲ ਪ੍ਰਮਤ ਬਹੁ ਹਾਰਿਆ। ਜਦੋਂ ਆਪਾਂ ਇਹ ਬੇਨਤੀ ਕਰਾਂਗੇ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਜਦੋਂ ਆਪਾਂ ਕਹਾਂ ਹਾਂ ਆਇਆ ਦੂਰੋਂ ਚੱਲ ਕੇ, ਇਦਾਂ ਦੇ ਬਚਨ ਮਹਾਰਾਜ ਨੇ ਕਰਕੇ ਸਮਝਾਇਆ ਤਾਂ

ਅਖੀਰ ਦੇ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਕਰ ਕਿਰਪਾ ਲੇਹੋ ਮਿਲਾਏ, ਕਿਰਪਾ ਦੇ ਪਾਤਰ ਬਣਨਾ। ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋਵੇਗਾ, ਕਿਰਪਾ ਤੋਂ ਬਿਨਾਂ ਕੋਈ ਵੀ ਖੇਡ ਨਹੀਂ ਵਾਪਰੇਗੀ। ਮਹਾਰਾਜ ਸਾਰਿਆਂ ਤੇ ਕਿਰਪਾ ਕਰਨ, ਕਿਰਪਾ ਹੀ ਹੈ ਵੀ ਸਾਨੂੰ ਸੋਝੀ ਦਿੱਤੀ ਹੈ, ਅੰਮ੍ਰਿਤ ਵੇਲਾ ਸੰਭਾਲੀਏ, ਸਵਾਸ ਸਵਾਸ ਨਾਮ ਜਪੀਏ, ਗੁਰੂ ਸਾਹਿਬ ਜੀ ਦੇ ਵਚਨਾਂ ਤੇ ਪਹਿਰਾ ਦੇਈਏ। ਜਦੋਂ ਗੁਰੂ ਦੇ ਚਰਨਾਂ 'ਚ ਆਪਾਂ ਅਰਦਾਸ ਕਰਾਂਗੇ ਤਾਂ ਕਿਰਪਾ ਦੇ ਪਾਤਰ ਬਣਾਂਗੇ। ਜਦੋਂ ਪਰਮਾਤਮਾ ਦੀ ਕਿਰਪਾ ਵਾਪਰੇਗੀ, ਪਰਮੇਸ਼ਰ ਦੀ ਕਿਰਪਾ ਹੋਈ, ਕਿਰਪਾ ਦੇ ਪਾਤਰ ਬਣ ਗਏ, ਫਿਰ ਸਾਰੀਆਂ ਉਹ ਖੇਡਾਂ ਵਾਪਰ ਜਾਂਦੀਆਂ ਨੇ। ਔਰ ਜਿਹਦਾ ਜ਼ਿਕਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਈ ਢੰਗਾਂ ਤਰੀਕਿਆਂ ਦੇ ਨਾਲ ਕੀਤਾ, ਇਹ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ, ਲਮੇਰਾ ਹੁਕਮਨਾਮਾ ਸਾਹਿਬ ਸੀ। ਸ਼ਾਂਤ ਰੂਪ ਦੇ ਵਿੱਚ ਸੀ, ਆਪਾਂ ਸਿਰਫ ਸ਼ਬਦੀ ਅਰਥ ਕੀਤੇ ਨੇ, ਸੰਖੇਪ ਦੇ ਵਿੱਚ ਬਾਚਿਆ। ਇੱਥੋਂ ਦੀ ਮਰਿਆਦਾ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਚੱਲਦੀ ਹੈ, ਆਓ ਰਹਿੰਦੇ ਸਮੇਂ ਦੇ ਵਿੱਚ ਆਪਾਂ ਉਸ ਪਾਵਨ ਪਵਿੱਤਰ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਔਰ ਇਹ ਲੜੀਵਾਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਸਾਰੇ ਆਖੋ ਜੀ।

0: ਗੁਰਮੁਖ ਪਿਆਰਿਓ ਦੱਖਣੇ ਮਹੱਲਾ ਪੰਜਵਾਂ। ਵੈਸੇ ਇਹ ਵਾਰ ਹੈ ਜਿਹੜੀਆਂ ਸਾਡੀਆਂ 22 ਵਾਰਾਂ ਨੇ ਉਹਨਾਂ ਦੇ ਵਿੱਚੋਂ ਇੱਕ ਮਾਰੂ ਕੀ ਵਾਰ ਹੈ, ਇਹ ਵੱਖਰੀ ਗੱਲ ਹੈ। 9 ਵਾਰਾਂ ਦੀਆਂ ਧੁਨਾਂ ਨੇ ਇਹ ਜਿਹੜੀ ਵਾਰ ਹੈ। ਇਹਦਾ ਕੱਲ ਆਪ ਜੀ ਨੇ ਵਿਦਵਾਨ ਸੱਜਣਾ ਪਾਸੋਂ ਸਰਵਣ ਕੀਤਾ ਹੋਣਾ, ਮਾਰੂ ਵਾਰ ਮਹੱਲਾ ਪੰਜਵਾਂ ਦੱਖਣੇ। ਇਹ ਦੱਖਣੇ ਦਾ ਮਤਲਬ ਜਿਹੜਾ ਦੱਖਣ ਦੇ ਵਿੱਚ ਉਚਾਰਿਆ ਗਿਆ। ਦੱਖਣ ਮੀਨਜ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਤੋਂ ਜਿਹੜਾ ਦੱਖਣ ਵਿੱਚ ਪੈਂਦਾ, ਮੁਲਤਾਨ ਦਾ ਏਰੀਆ ਇਤਿਹਾਸਕ। ਇਹ ਮਾਰੂ ਦੱਖਣੇ ਨੇ, ਮਾਰੂ ਰਾਗ ਦੇ ਵਿੱਚ ਨੇ ਤੇ ਦੱਖਣੇ ਇਹਦਾ ਵਿੱਚ ਦੱਦੇ ਨੂੰ ਡੱਡਾ, ਈੜੀ ਨੂੰ ਮਤਲਬ ਹਾਹਾ ਸ਼ਬਦ ਬਹੁਤੀ ਵਾਰੀ ਵਰਤਿਆ ਜਾਂਦਾ। ਚਲੋ ਸੰਖੇਪ ਦੇ ਵਿੱਚ ਇਹ ਵਾਰ ਦੇ ਵਿੱਚ ਜਿਹੜੀਆਂ ਪੌੜੀਆਂ ਨੇ 23 ਪੌੜੀਆਂ ਨੇ ਤੇ 23 ਦੇ ਨਾਲ 3-3 ਸਲੋਕ ਨੇ। ਆਹ ਦੂਸਰੀ ਪੌੜੀ ਦੇ ਨਾਲ ਸਲੋਕ ਨੇ, ਸਲੋਕ ਪੰਜਵੇਂ ਪਾਤਸ਼ਾਹ ਜੀ ਦੀ ਰਚਨਾ ਚੋਂ ਨਾਜ਼ਲ ਹੋਇਆ। ਬਚਨ ਕੀਤਾ, ਜੇ ਤੂੰ ਮਿੱਤਰ ਅਸਾਡੜਾ, ਪਰਮਾਤਮਾ ਨੂੰ ਬਾਣੀ ਦੇ ਵਿੱਚ ਮਿੱਤਰ ਵੀ ਕਿਹਾ, ਇੱਕ ਨੀ ਬਹੁਤ ਵਾਰ ਕਿਹਾ ਹੈਗਾ। ਜੇ ਤੂੰ ਸਾਡਾ ਮਿੱਤਰ ਹੈ ਤਾਂ ਕਿਰਪਾ ਕਰ। ਆਪਾਂ ਮਿੱਤਰ ਤੋਂ ਕੋਈ ਵੀ ਡਿਮਾਂਡ ਕਰ ਸਕਦੇ ਹਾਂ, ਸਾਡਾ ਰਾਈਟ ਬਣਦਾ, ਸਾਡਾ ਹੱਕ ਬਣਦਾ। ਮਿੱਤਰ ਹੁੰਦਾ ਹੀ ਉਹ ਹੈ ਜਿਹੜਾ ਤੁਹਾਡੀ ਜਿਹੜੀ ਹੈ ਹਰ ਗੱਲ ਤੇ ਉੱਪਰ ਪਹਿਰਾ ਦੇ ਕੇ ਪੂਰੀ ਕਰ ਸਕੇ। ਤੇ ਮਹਾਰਾਜ ਕਹਿੰਦੇ, ਜੇ ਤੂੰ ਸਾਡਾ ਮਿੱਤਰ ਹੈ ਤਾਂ ਸਾਡੇ ਤੇ ਕਿਰਪਾ ਕਰ, ਇੱਕ ਫੋਰੀ ਨਾ ਬੇਛੋੜ। ਅਸਲ ਵਿੱਚ ਇੱਕ ਹੈ ਇੱਥੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਈਡੀ ਦੀ ਜਗ੍ਹਾ ਹਾ ਹਾ ਸ਼ਬਦ, ਇੱਕ ਭੋਰੀ। ਇਹਦਾ ਮਤਲਬ ਇੱਕ ਭੋਰਾ ਜਿੰਨਾ ਵੀ ਬਹੁਤ ਛੋਟਾ ਸਮਾਂ, ਇੰਨਾ ਸਮਾਂ ਵੀ ਸਾਨੂੰ ਆਪਣੇ ਨਾਲੋਂ ਵਿਛੋੜਨਾ। ਜੇ ਤੂੰ ਸਾਡਾ ਮਿੱਤਰ ਹੈ, ਅਸੀਂ ਤਾਂ ਤੈਨੂੰ ਇਹ ਮੰਨੇ ਆ, ਪਰ ਤੂੰ ਇਸ ਤਰ੍ਹਾਂ ਦੀ ਕਿਰਪਾ ਕਰ।
1: ਜੀਓ ਮਹਿੰਜਾ ਤੋ ਮੋਹਿਆ, ਕਦ ਪੱਸੀ ਜਾਣੀ ਤੋਹੇ।
0: ਜੀ ਉਹਦਾ ਮਤਲਬ ਮੇਰੀ ਜ਼ਿੰਦ, ਮੇਰੀ ਆਤਮਾ ਤੈਂ ਮੋਹ ਲਈ ਹੈ, ਮੈਂ ਤੇਰੇ ਤੋਂ ਪ੍ਰਭਾਵਿਤ ਹਾਂ। ਪ੍ਰੀਤਮ ਪਿਆਰਿਆ ਮਿੱਤਰਾ, ਤੇਰੇ ਤੋਂ, ਤੇਰੇ ਗੁਣਾਂ ਤੋਂ, ਤੇਰੇ ਵਿੱਚ ਇੰਨੇ ਗੁਣ ਨੇ, ਤੇਰਾ ਐਸਾ ਦਿਆਲੂ ਸੁਭਾਅ। ਦੁਨੀਆਂ ਦੇ ਮਿੱਤਰ ਸਾਰੇ ਪਾਸਾ ਬੈਠ ਜਾਂਦੇ ਨੇ ਜਦੋਂ ਵਿਪਤ ਆਉਂਦੀ ਹੈ, ਪਰ ਤੂੰ ਐਸਾ ਮਿੱਤਰ ਹੈ। ਜਦੋਂ ਜਿਵੇਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ ਨਾ, ਵੀ ਜਦੋਂ ਬਿਪਤਾ ਦਾ ਸਮਾਂ ਆਉਂਦਾ, ਸਾਰੇ ਕਹਿੰਦੇ ਘਾਉਂਦੇ ਮਿੱਤਰ ਵੀ ਛਾਲਾ ਮਾਰ ਜਾਂਦੇ ਨੇ, ਪਰ ਇਹੀ ਮਿੱਤਰ ਖੜਦਾ, ਖੜਿਆ ਵੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਤੇ ਦਾ ਸੇਵਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਇਤਿਹਾਸ ਨੂੰ ਪੜ੍ਹੋ। ਜਦੋਂ ਮਾਛੀਵਾੜ ਦੇ ਜੰਗਲਾਂ ਚ ਗੁਰੂ ਸਾਹਿਬ ਪਹੁੰਚੇ ਨੇ ਤੇ ਯਾਦ ਕਿਹਨੂੰ ਕੀਤਾ? ਮਿੱਤਰ ਪਿਆਰੇ ਨੂੰ। ਹਾਲ ਮਰੀਦਾਂ ਦਾ ਕਹਿਣਾ, ਉਹ ਕਿੱਡਾ ਪਿਆਰਾ ਸ਼ਬਦ ਹੈ ਸੰਖੇਪ ਦੇ ਵਿੱਚ। ਉਹ ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਤਾ, ਜਦੋਂ ਚਮਕੌਰ ਦੀ ਗੜੀ ਦੇ ਵਿੱਚ ਦੋ ਸਾਹਿਬਜ਼ਾਦੇ, 3 ਪਿਆਰੇ ਸ਼ਹੀਦ ਹੋ ਜਾਂਦੇ ਨੇ, ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ, ਕਿੰਨਾ ਹਾਲਾਤਾਂ ਚੋਂ ਮਾਛੀਵਾੜ ਦੇ ਜੰਗਲਾਂ 'ਚ ਜਾਣਾ ਪਿਆ, ਉਦੋਂ ਫਿਰ ਮਹਾਰਾਜ ਕਿਹਨੂੰ ਯਾਦ ਕਰਦੇ ਨੇ? ਪਰਮੇਸ਼ਰ ਨੂੰ, ਪਰਮਾਤਮਾ ਨੂੰ, ਮਿੱਤਰ ਪਿਆਰੇ ਨੂੰ। ਸੰਖੇਪ ਦੇ ਵਿੱਚ ਕਹਿੰਦੇ ਨੇ, ਜੇ ਤੂੰ ਸਾਡਾ ਮਿੱਤਰ ਹੈ, ਜੀਓ ਮਹਿੰਜਾ, ਮੇਰਾ ਜਿਹੜਾ ਮੇਰੀ ਜਿੰਦ ਹੈ, ਤੋ ਮੋਹਿਆ ਤਾਂ ਮੋਹ ਲਿਆ, ਕਦ ਪੱਸੀ ਜਾਨੀ ਤੋਹੇ, ਮੈਂ ਤਾਂ ਇਹ ਜਾਣਦਾ ਕਦੋਂ ਤੇਰੇ ਦੀਦਾਰ ਹੋਣਗੇ, ਕਦੋਂ ਤੇਰਾ ਦਰਸ਼ਨ।

0: ਚਾਹੇ।
1: ਇਹ 20 ਸ਼ਲੋਕ ਪੰਜਵੇਂ ਪਾਤਸ਼ਾਹ ਜੀ ਦੀ ਰਚਨਾ ਚੋਂ ਉਚਾਰਨ ਹੋਏ ਆ। ਦੁਰਜਨ ਦਾ ਅਰਥ ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਮਾੜਾ, ਦੁਰ ਹੁੰਦਾ ਬੁਰਾ, ਮਾੜਾ ਜਨ ਹੁੰਦਾ ਮਨੁੱਖ, ਮਾੜਾ ਮਨੁੱਖ, ਭੈੜਾ ਮਨੁੱਖ। ਇੱਥੇ ਇਹਦੇ ਅਰਥ ਕਿਵੇਂ ਨੇ ਇਹ ਅਗਲੇ ਸ਼ਲੋਕ ਦੇ ਵਿੱਚ ਸਾਰੀ ਗੱਲ ਮਹਾਰਾਜ ਕਹਿਣਗੇ। ਹੇ ਦੁਰਜਨ ਤੂੰ ਜਲ ਜਾ, ਤੈਨੂੰ ਅੱਗ ਲੱਗ ਜਾ, ਤੂੰ ਜਲ ਜਾ। ਅੱਗੇ ਲਿਖਿਆ ਦੁਰਜਨ ਤੂੰ ਜਲ ਪਹਾੜਾ, ਬੇਛੋੜੇ ਮਰ ਜਾ, ਵਿਛੋੜਿਆ ਤੂੰ ਵੀ ਮਰ ਜਾ। ਸਤਿਗੁਰੂ ਸੱਚੇ ਪਾਤਸ਼ਾਹ ਕਿਸ ਕੰਸੈਪਟ ਚ ਗੱਲ ਕਰ ਰਹੇ ਨੇ ਸੁਣਿਓ ਜੀ।
0: ਕੰਤਾ ਤੂੰ ਸੋ ਸਿਜੜੀ, ਮੈਡਾ ਹੱਬੋ ਦੁੱਖ ਉਲਾਹੇ।
1: ਕੰਤਾ ਦਾ ਮਤਲਬ ਹੈ ਪਰਮਾਤਮਾ ਰੂਪੀ ਕੰਤ, ਪਰਮੇਸ਼ਰ ਰੂਪੀ ਕੰਤ, ਕਿਉਂਕਿ ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਹਾਂ। ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ। ਮਹਾਰਾਜ ਨੇ ਬਚਨ ਕੀ, ਕੰਤਾ ਤੂੰ ਸੌ ਸੇਜੜੀ, ਮੇਰੇ ਹਿਰਦੇ ਰੂਪੀ ਸੇਜਾ ਦੇ ਉੱਪਰ ਆ। ਤੇ ਮਹਾਰਾਜ ਕਹਿੰਦੇ ਹੱਬੋ ਦੁੱਖ ਉਲਾਹੇ, ਤੂੰ ਮੇਰੀ ਸੇਜਾ ਦੇ ਉੱਪਰ ਆ, ਹਿਰਦੇ ਦੇ ਹਿਰਦੇ ਰੂਪੀ ਸੇਜਾ ਦੇ ਉੱਪਰ ਆ। ਔਰ ਇਹ ਬੇਨਤੀ ਕੀਤੀ ਹੈ ਜੀਵ ਰੂਪੀ ਇਸਤਰੀ ਨੇ ਪਰਮਾਤਮਾ ਰੂਪੀ ਪਤੀ ਦੇ ਚਰਨਾਂ ਦੇ ਵਿੱਚ।

0: ਇਹ ਸਲੋਕ ਦੇ ਅੰਦਰ ਗੁਰੂ ਸਾਹਿਬ ਜੀ ਨੇ ਗੱਲ ਕਲੀਅਰ ਕਰਤੀ, ਬਿਲਕੁਲ ਕੋਈ ਸ਼ੰਕਾ ਨਹੀਂ ਰਹਿਣ ਦਾ। ਦੁਰਜਨ ਕੀ ਹੈ? ਭੈੜਾ ਮਨੁੱਖ, ਬੁਰਾ ਮਨੁੱਖ, ਇਹਦੇ ਅਰਥ ਇਹ ਵੀ ਨੇ। ਦੁਰਜਨ ਦਾ ਅਰਥ ਹੁੰਦਾ ਉਹ ਔਗਣ ਵੀ ਕੀਤਾ ਵਿਦਵਾਨਾਂ ਨੇ, ਜਿਹਦੇ ਨਾਲ ਸਾਡਾ ਜੀਵਨ ਤਬਾਹ ਹੋ ਜਾਏ, ਖਰਾਬ ਹੋ ਜਾਏ। ਇੱਥੇ ਕੀ ਦੁਰਜਨ ਦੂਜਾ ਭਾਉ ਹੈ, ਸਭ ਤੋਂ ਵੱਡਾ ਦੁਸ਼ਮਣ ਮਨੁੱਖ ਦੇ ਲਈ ਦੂਜਾ ਭਾਉ ਹੈ। ਜਦੋਂ ਮਨੁੱਖ ਦੂਜੇ ਭਾਅ ਵਿੱਚ ਆ ਜਾਂਦਾ, ਗਲਤ ਟਰੈਕ ਤੇ ਚੱਲ ਜਾਂਦਾ, ਐਸੇ ਟਰੈਕ ਤੇ ਚੁੜਦਾ, ਮੁੜ ਕੇ ਵਾਪਸੀ ਉਹ ਨਹੀਂ ਹੁੰਦੀ। ਤਾਂ ਹੀ ਤਾਂ ਉਹ ਜਿਵੇਂ ਮੈਂ ਪਹਿਲਾਂ ਵਚਨ ਕੀਤਾ ਸੀ ਵੀ ਭਾਦੋ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਜਦੋਂ ਦੂਜਾ ਭਾਅ ਆ ਗਿਆ ਮਨੁੱਖ ਨੂੰ ਮਾਰਨਾ ਨਹੀਂ ਪੈਂਦਾ, ਆਪਣੇ ਆਪ ਮਰ ਜਾਂਦਾ। ਦੂਜਾ ਭਾਅ ਬਹੁਤ ਵੱਡਾ ਮਨੁੱਖ ਦਾ ਦੁਸ਼ਮਣ ਹੈ, ਦੂਜਾ ਭਾਅ ਕਦੇ ਵੀ ਅੰਦਰ ਨਹੀਂ ਪੈਦਾ ਹੋਣ ਦੇਣਾ। ਕਹਿੰਦੇ ਦੁਰਜਨ ਦੂਜਾ ਭਾਉ ਹੈ, ਬੇਸ਼ੋੜਾ ਹੋਮੈ ਰੋਗ। ਜਦੋਂ ਮਨੁੱਖ ਦੂਜੇ ਭਾਅ ਵਿੱਚ ਆ ਗਿਆ, ਹੌਲੀ ਹੌਲੀ ਉਹਦੇ ਅੰਦਰ ਈਗੋ ਪੈਦਾ ਹੁੰਦੀ ਹੈ, ਅਹੰਗ ਦਾ ਸ਼ਿਕਾਰ ਹੋ ਜਾਂਦਾ, ਉਹ ਫਿਰ ਅੱਗੇ ਹੋਮੇ ਦਾ ਰੋਗ ਬਣ ਜਾਂਦਾ। ਹੋਮੇ ਕਰਕੇ ਹੀ ਫਿਰ ਇਹਦਾ ਪਰਮਾਤਮਾ ਤੋਂ ਵਿਛੋੜਾ ਪੈਂਦਾ, ਇਸੇ ਕਰਕੇ ਵਿਛੋੜੇ ਨੂੰ ਵੱਡਾ ਹੋਮੇ ਨੂੰ ਵੱਡਾ ਰੋਗ ਆਖਿਆ। ਹੋਮੇ ਕਰਕੇ ਹੀ ਸਾਡਾ ਪਰਮਾਤਮਾ ਤੋਂ ਵਿਛੋੜਾ ਪਿਆ। ਸਤਿਗੁਰੂ ਨੇ ਤਾਂ ਸਪਸ਼ਟ ਕਿਹਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਹੈ ਜੀ,
1: ਸੱਜਣ ਸੱਚਾ ਪਾਤ ਸਾਹ ਜਿਸ ਮਿਲ ਕੀਚੈ ਭੋਗ।
0: ਅਸਲੀ ਸੱਜਣ ਤੇ ਪਰਮਾਤਮਾ ਹੀ ਹੈ, ਸੱਚਾ ਪਾਤਸ਼ਾਹ ਉਹੀ ਹੈ ਜਿਸ ਨੂੰ ਮਿਲੇ ਆ ਜ਼ਿੰਦਗੀ ਦੇ ਅਸਲੀ ਸਾਰੇ, ਜਿਹੜਾ ਸੀ ਕਹਿਣ ਤੋਂ ਬਾਅਦ ਜੀਵਨ ਦਾ ਆਨੰਦ ਲਿਆ ਜਾ ਸਕਦਾ। ਮਾਨੋ ਕਿ ਸਾਰੇ ਭੋਗ ਭੋਗ ਲੈ, ਵੈਸੇ ਮਨੁੱਖ ਕਹਿੰਦਾ ਵੀ ਆਹ ਵੀ ਭੋਗ ਭੋਗ ਲੈ, ਸ਼ਾਇਦ ਸੰਤੁਸ਼ਟੀ ਹੋ ਜਾਏ, ਸ਼ਾਇਦ ਤ੍ਰਿਪਤੀ ਹੋ ਜਾਏ। ਭੋਗਾਂ ਚੋਂ ਨੀ ਕੋਈ ਰੱਜਿਆ, ਭੋਗਾਂ ਦੇ ਵਿੱਚੋਂ ਇਹ ਰਸਾਂ ਦੇ ਵਿੱਚ ਪਿਆ ਹੋਇਆ ਮਨੁੱਖ ਕਦੇ ਵੀ ਤਾਪ ਨਹੀਂ ਆਇਆ। ਪਰ ਜਦੋਂ ਮਨੁੱਖ ਪਰਮਾਤਮਾ ਪਰਮੇਸ਼ਰ ਦੇ ਨਾਮ ਨਾਲ ਜੁੜਦਾ, ਮਾਨੋ ਕਿ ਮਹਾਰਾਜ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ, ਉਹ ਅਵਸਥਾ ਨੂੰ

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ

0: 9811-403-561-9811-98-5611-11 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11-2316-27 ਐਵਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary ਨੀਅਰ

0: ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
1: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-203-4067, 403-238-6667।
0: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਉੱਥੇ ਰੋ ਰੋ ਕਮਲੀ ਹੋਈ,
1: ਉੱਥੇ ਰੋ ਰੋ ਕਮਲੀ ਹੋਈ,
0: ਚੁਗਲੀ ਦੀ ਕਪਾਈ ਵਿੱਚ ਰੋਈ,
1: ਉੱਥੇ ਰੋ ਰੋ ਕਮਲੀ ਹੋਈ,
0: ਉਹਦੀ ਮਾਤ

ਮੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾਂ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
2: ਦਰਸ਼ਨ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670 ਨੌਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਸਤਿਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਚੌਥਾ ਸ਼ੰਤ ਘਰ ਚੌਥਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ।

0: ਸਾਹਿਬਾਂ ਨਾਲ ਸਲੋਕ ਧੀ ਮਗਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਹਾਰੀ ਗੁਰੇ ਆਪਣੇ ਦਿਓਖਾੜੀ ਸਦਵਾ ਜਿਨ ਮਾਨਸ ਤੇ ਦੇਵਤੀ ਕੀਏ ਕਰਤਨ ਲਾਗੇ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵੈ ਸੁਰ ਚੜੇ ਹਜ਼ਾਰ ਏਤੀ ਚਾਨਣ ਹੁੰਦੇ ਆ ਗੁਰਬਿਨ ਕੋਰਿਆਂ ਦਾਰ ਮਹੱਲਾ ਪਹਿਲਾ।

0: ਤੈਂ ਅੰਦਰ ਛੁੱਟਿਆ ਕਹੋ ਨਾਨਕ ਸੋਨਾ, ਫਲੀਐ ਫੁਲੀਐ ਬਪੂੜੇ, ਪੀਤਨ ਵਿੱਚ ਸੁਆ ਪੌੜੀਆਂ ਪਿੰਨੇ ਆਪ ਸਾਜਿਓ।
1: ਆਪੀਨ ਰਚਿਓ ਨਾਉ ਦੁਈ ਕੁਦਰਤ ਸਾਜੀਐ।

ਸਜਿਆ ਪਿਨ ਰਚਿਓ ਨਾਉ, ਦੂਈ ਕੁਦਰਤ ਸਜਿਆ ਕਰਾਸਣ ਡਿਠੋ ਚਾਉ, ਦਾਤਾ ਕਰਤਾਪ ਤੂੰ ਤੁਸਦੇ ਵੇਖਣੇ ਪਸਾਉ, ਤੂੰ ਜਾਣੋ ਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ, ਕਰ ਆਸਣ ਡਿਠੋ ਚਾਉ, ਕਰ ਆਸਣ ਡਿਠੋ ਚਾਉ।

0: सचे तेरे खंड सचे ब्रह्मांड सचे तेरे लो सचे आकार सचे तेरे करने सर विचार सचा तेरा अमर सचा दीवान सचा तेरा हुक्म सचा फरमान सचा तेरा कर्म सचा निशान सचे तुदिया के लख करोड़ सचे सब तान सचे सब जोर सची तेरी सिफत सची साला सची तेरी कुदरत सचे पाचा नानक सच त्यायन सच जो मार जम्मे सो कच निकच महला पैदा
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁਝੇ ਸੰਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੇ ਜਾਏ ਕੀਤਾ ਕਰਨਾ ਸਰਬਰ ਜਾਏ ਮਹਲਾ ਦੂਜਾ
0: ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆ

0: ਪਹਿਲਾਂ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਣੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ ਦੋ, ਵਿਸਮਾਦ ਦਿਖੇ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰੱਖਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖਸਾਰ, ਕੁਦਰਤ ਪਾਤਾ ਨੇ ਆਕਾਸੀ, ਕੁਦਰਤ ਸਰਬਿਆ ਕਾਰ, ਕੁਦਰਤ ਵੇਦ ਪੁਰਾਣ ਕਿਤੇਬਾ, ਕੁਦਰਤ ਸਰਬੀ ਚਾਰ, ਕੁਦਰਤ ਖਾਣਾ ਪੀਣਾ ਪਹਿਰਨ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੇ, ਕੁਦਰਤ ਜੀ ਜਹਾਂ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੇ ਨਾ ਹੀ ਪਾ, ਨਾਨਕ ਹੁਕਮੇ ਅੰਦਰ ਵੇਖੈ, ਨਾਨਕ ਹੁਕਮੇ ਅੰਦਰ ਵੇਖੈ, ਵਰਤੇ ਤਾਕੂ ਤਾਕੂੜੀ।

ਕਹਿ ਹੋਏ ਭਸਮਣ ਭਉ ਸਜਾਇਆ। ਵੱਡਾ ਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਈ ਪਾਉਂਦੀ ਹੁਣ ਸੁਣਿਆ ਘਹਿਰੂ ਆਇਆ, ਮਨ ਅੰਧ ਹੈ ਜਨਮ ਗਵਾਇਆ, ਮਨ ਅੰਧ ਹੈ ਜਨਮ ਗਵਾਇਆ।

0: ਮੰਗਲਾ ਪਹਿਲਾ ਭੈ ਵਿੱਚ ਪਵਨ ਵਗੈਂਸ ਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਦ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਡਾਣੇ ਆਕਾਸ, ਭੈ ਵਿੱਚ ਜੋਧ ਮਹਾ ਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਪਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਗੁਰ ਕੇਤੇ ਰਾਮ ਰਵਾਲ, ਕੇਤੀਆਂ ਕਣ ਕਹਾਣੀਆਂ ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾ, ਬਾਜ਼ਾਰੀ ਬਾਜ਼ਾਰ ਮੈਂ ਕੜੇ ਬਾਜ਼ਾਰ, ਕਾਵੇ ਰਾਜੇ ਰਾਣੀਆਂ ਬੋਲੇ ਹਾਲ ਪਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਗੋਵੈ ਛਾਰ, ਗਿਆਨ ਗਲੀ ਢੂੰਡੀਐ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਵਾਰ, ਪੌੜੀ ਨਦਰ ਕਰੇ ਜੀ ਆਪਣੀ ਨਦਰੀ ਸਤਿਗੁਰ ਪਾਇਆ ਜੀ।

ਜੀ ਉਹ ਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵੜਦਾ ਤਾਂ ਤੂੰ ਨਹੀਂ ਸਭ ਸੁਣੋ ਲੋਕ ਸੁਣਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

0: ਸਗੁਦਾ
1: ਸਲੋਕ ਮਗਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿ ਹੋਣੀ ਆਏ ਗਿਆ ਜਮ ਕਾਲ ਮਹੱਲਾ ਪਹਿਲਾ
0: ਬਾਇਨ ਚੇਲੇ ਨੱਚਣ ਗੁਰ ਪੈਰ ਖਲਾਇਨ ਫੇਰਨ ਸਿਰ ਉਡੁੜ ਰਾਵਾ ਝਾਟੇ ਪਾਏ ਵੇਖੇ ਲੋਕ ਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਗਾਲ ਸੇਵ ਸੇਵੈ ਕਰਮ ਚੜਾਓ ਬਿਨੀ ਰਹਿਣ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰਵੀਚਾ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤਿਆਂ ਨਨ ਲਾਟੂ ਮਾਦਾਣੀਆਂ ਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾਰ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ
1: ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੈ ਸਭ ਕੋਇ ਨੱਚ ਨੱਚ ਹੱਸੈ ਚੱਲੇ ਸਿਰੋਏ ਉਡਨਾ ਜਾਗੀ ਸਿੱਧ ਨਾ ਗੋਏ

ਸਰਕਾਰ ਹੈ ਨਾ ਲੈ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸਦਾ ਦੇਖਾ ਜੈ ਆ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੀ ਸਕਰਿੰਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈ।

0: ਪਹਿਲਾਂ ਮੁਸਲਮਾਨਾਂ ਸਿਫਤ ਸ੍ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਲਾਂਗੀ ਸਲਾਂ ਦਰਸ਼ਨ ਰੂਪਿਆਂ ਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਦੇ ਕਾਰ ਜੋਗੀ ਸੁਨ ਧਿਆਵਣ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਾਵੇ ਕਰ ਇੱਕ ਹੋਂਦਾ ਖਾਏ ਚਲੇ ਥਾਉ ਤਿਨਾ ਪੇਕਾ ਇਕਾਰ ਜਲ ਥਲ ਜੀਆਂ ਪੁਰੀਆਂ ਲੋਆ ਆਕਾਰ ਆਕਾਰ ਓਏ ਜੀ ਆਖੇ ਸੋ ਤੂੰ ਹੈ ਜਾਣੈ ਇਨਾ ਆਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਚਾਰ ਮਗੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੜੈ ਪਈ ਘੁਮਿਆਰ ਹੜ ਪਾਂਡੇ ਟਕਿਆ ਜਲ ਦੀ ਕਰੇ ਪੁਕਾਰ ਜਲ ਜਲ ਰੋਵੇ ਬੋਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ

ਸਤਿਗੁਰੂ ਵਿਚਾਰ ਪ੍ਰਖਿਓ ਕਰ ਪ੍ਰਗਟਿਆ ਸੁਣਾਇਆ, ਸਤਿਗੁਰੂ ਮਿਲਿਆ ਸਦਾ ਮੁਕਤਾ ਜਿਵੇਂ ਚੁੰਮ ਹੋ ਚੁੱਕਾ ਆ। ਉੱਤਮ ਹੈ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ

ਹਾਂ ਵਿੱਚ ਦਿੱਤਾ ਗਮ ਚ ਲਿਆ, ਹਾਂ ਵਿੱਚ ਖੱਟਿਆ ਗਮ ਚ ਗਿਆ, ਹਾਂ ਵਿੱਚ ਸਚਿਆਰ ਕੂੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੈ ਗਮ ਚ ਰੋਵੈ, ਹਾਂ ਵਿੱਚ ਭਰੀਐ ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ ਗਮ ਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ ਗਮ ਚ ਛਾਇਆ, ਹਾਂ ਮੈਂ ਕਰ ਕਰ ਜਾਂਦਿਓ ਪਾਇਆ, ਹਾਂ ਮੈਂ ਬੂਝੈ ਤਾਂਦਰ ਸੂਝੈ ਗਿਆਨ ਵਿਹੂਣ।

ਗਏ ਕੋ ਮੈਂ ਕਰਮ ਕਮਾ ਗੇ ਹੋ ਮੈਂ ਹੀ ਬੰਦਨਾ ਫਿਰ ਪਰ ਜੋ ਨੀ ਪਾ ਗੇ ਹੋ ਮੈਂ ਕਿਤੋਂ ਉਪਜੈ ਕਿ ਸੰਜਮੇ ਜਾਏ ਹੋ ਮੈਂ ਇਹੋ ਹੁਕਮੈ ਪੈ ਕਿਤ ਪਿਰਾਏ ਹੋ ਮੈਂ ਦਿਰ ਗੁਰੂ ਗਏ ਦਾਰੂ ਹੀ ਸਮਾ ਗੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ।

ਸੇਵ ਕੀਤੀ ਸੰਤੋਖੀ ਜਿਨ ਸਚੋ ਸਚਾਇਆ। ਓਨੇ ਮੰਦੇ ਪੈ ਨ ਰੱਖਿਓ ਓਨ ਕਰ ਸੁਕ੍ਰਿਤ ਧਨ ਕਮਾਇਆ। ਓਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ। ਤੂੰ ਬਖੀ ਸੀ ਅਗਲਾ ਨਿਤ ਦੇ ਵਹਿ ਚੜ੍ਹੇ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

0: ਲੋਹਾ ਮੰਡਲਾ ਖੰਗਾਵਰ ਭੰਡਾ ਅੰਡਜ ਜੀਰਜ ਉਤਪ ਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੈਂਦਿਓ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸੁਸਤ ਤਿਸ ਦੀ ਬਾਣ ਆ ਪੱਗ ਨਾਨਕ ਸੱਚੇ ਨਾਮ ਬਿਨਾ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ
1: ਲੱਕ ਨੇ ਕਿਆ ਚੰਗਿਆਈਆਂ ਲੱਕੁਨਾ ਪ੍ਰਵਾਨ ਲੱਕ ਦਬ ਪ੍ਰਤੀਰਥਾਂ ਸਹਿਯੋਗ ਵਿਬਾਣ ਲੱਕ ਸੂਰਤਨ ਸੰਗਰਾਮ ਰਣ ਮੇ ਛੁੱਟੇ ਪ੍ਰਾਣ ਲੱਕ ਸੁਰਤੀ ਲੱਗ ਗਿਆ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਬਣ ਜਾਣ ਨਾਨਕ ਮਤੀ ਮਿਥਿਆ ਕਰਮ ਸੰ

0: ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਘਿਰ ਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।
1: ਹਰ ਅੰਮ੍ਰਿਤ ਪਾ

0: ਗੱਲਾਂ ਪਹਿਲਾਂ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਐ ਖਾਤ, ਪੜੀ ਇਹ ਜੇਤੇ ਬਰਸ ਬਰਸ, ਪੜੀ ਇਹ ਜੇਤੇ ਮਾਸ, ਪੜੀਐ ਜੇਤੀ ਯਾਰ ਜਾ, ਪੜੀਐ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਚੱਖਣਾ ਚਾਕ। ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਥ ਭਵਿਆ ਤੇ ਤੂੰ ਨਵਿਆ, ਬਹੁ ਪੇਕੀਆਂ ਦੇਹੀ ਦੁੱਖ ਦੀਆਂ, ਸੋਮੇ ਜੀ ਆਪਣਾ ਕੀਆ, ਅਰਣ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪੈਰੇ ਐਹਨ ਸਕੈਰੇ, ਮੂਨ ਵੀ ਕੂਤਾ ਕਿਉਂ ਜਾਗੈ ਗੁਰਬਿੰਦ ਸੂਤਾ, ਭਗ ਉਹ ਪਿਤਾਣ ਆਪਣਾ ਕੀਆ, ਕਮਾਲ ਮਲ ਖਾਈ ਸਿਰ ਸ਼ਾਈ ਪਾਏ, ਮੂਰਖ ਆਂਦਾ ਪਤ ਗਵਾਈ, ਬਿਣ ਨਾਮੇ ਕਿਸਤਾਏ ਨਾ ਪਾਏ, ਰਹਿ ਬਿਬਾਣੀ ਮੜੀ ਮਸਾਣੀ, ਅੰਦਰਾ ਜਾਣੇ ਫਿਰ ਪਛਤਾਣੇ, ਸਤ ਗੁਰ ਭੇਟੇ ਸੋ ਸੁਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ

ਬਾਰੇ ਦਰ ਸੋਹਨ ਕੀਰਤ ਗਾਉਣ ਦੇ, ਨਾਨਕ ਕਰਮਾਂ ਬਾਰੇ ਦਾ ਢੋ ਨਾ ਲਹਿਣੀ ਧਾਮ ਦੇ, ਇੱਕ ਮੂਲ ਨਾ ਬੁੱਝਣਾ ਪਣਾਣ ਹੁੰਦਾ ਗੁਣਾਇਣ ਦੇ, ਆਉ ਢਾਡੀ ਕਾ ਨੀਚਾ ਥੁਰ ਤੁਮ ਜਾਤ ਸਦਾਇਣ ਦੇ, ਤਿੰਨ ਮੰਗਾਂ ਜਿਤ ਜੈ ਧਿਆਇਣ ਦੇ, ਤਿੰਨ ਮੰਗਾਂ ਜਿਤ ਜੈ ਧਿਆਇਣ।

0: ਸੇਵ ਗਵਾਈ
1: ਪੌੜੀ ਤਾਨ ਮਹਿੰਡਾ ਤਲੀ ਖਾਸ ਜਮਰਾ ਤਮਸ ਕਲਾਈ ਹੈ ਕੂੜਾ ਲਾਲਚ ਛੱਡੀ ਹੈ ਹੋਏ ਇੱਕ ਮਨ ਅਲੱਖ ਧਿਆਈ ਹੈ ਪਲ ਤੇ ਹੋ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂਰਤ ਨਾ ਦੀ ਪਾਈ ਹੈ ਮਤ ਥੋੜੀ ਸੇ ਗਵਾਈ ਹੈ ਮਤ ਥੋੜੀ ਸੇ

0: ਅਬ ਕਿਉਂ ਗੁਵੈ ਦਾਲ, ਜੇ ਇੱਕ ਹੋਏ ਤਾਂ ਗੁਵੈ ਰੁੱਤੀ ਉਰਤ ਗੋਏ, ਨਾਨਕ ਪਾ ਗਏ ਬਾਹਰਾ ਓਰੇ ਰੰਗ ਨਾ ਸੋਏ। ਪੈ ਵਿੱਚ ਖੁੰਭ ਚੜਾਈਆਂ ਸਰਮ ਪਾਹੋਂ ਤਾਂ ਨਾ ਹੋਏ, ਨਾਨਕ ਭਗਤੀ ਜੇ ਰਪੈ ਪੂੜੇ ਸੋਏ ਨਾ ਕੋਈ ਮਹਲਾ ਪਹਿਲਾ।
1: ਲਬ ਪਾਪ ਦੋਇਰਾ ਜਮੈ ਤਾਂ ਕੁੜ ਗੋਆ ਸਿਕਦਾਰ, ਕਾਮ ਨੇਮ ਸੰਤ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਨੇ ਇਤ ਗਿਆਨ ਵਿਖਾਉਣੇ ਭਾਏ ਪਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ, ਉੱਚੇ ਕੂਕੇ ਵਾਦਾ ਗਾਵੇ ਜੋਦਾ ਕਾਵੇ ਚਾਰ, ਮੂਰਖ ਪੰਡਿਤ ਇੱਕ ਮਤ ਤੁਝ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾ ਵਹਿ ਮੰਗੈ ਮੁਖ ਦੁਆਰ, ਜਤੀ ਸਦਾ ਵੈ ਜੁਗਤ ਨਾ ਜਾਣੈ ਛੱਡ ਬਹਿ ਕਰਬਾਰ, ਸਭ ਕੋ ਪੂਰਾ ਆਪੇ ਗੋਵੈ ਘਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੁਲਿਆ ਜਪੇ ਮਹਲਾ ਪਹਿਲਾ।
0: ਵਧੀ ਸੋ ਜਗ ਨਾਨਕਾ ਸੱਚਾ ਵੇਖੈ ਸੋਏ,

ਜਨਤਾ ਕਹਿ ਵਸ ਕੁਛ ਨਹੀਂ ਤੁਧ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮਿਲਣਾ ਹੈ ਇੱਕ ਆਪਾਂ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

0: ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਦੂਜਾ।
0: ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੈ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਪਹਿਲਾ।
1: ਕੁੰਭੇ ਬਦਾ ਜਲ ਰਗੇ ਜਲ ਬਿਨ ਕੁੰਭ ਨਾ ਖੋਏ ਗਿਆਨ ਕਾ ਬਦਾ ਮਨ ਰਗੈ ਗਿਆਨ ਕਾ ਬਦਾ ਮਨ ਰਗੈ ਗੁਰ ਬਿਨ ਗਿਆਨ।

ਹੋਵੇ ਗੁਨਾਹਗਾਰ ਤੋਂ ਵੀ ਸਾਧਨ ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਤ ਤਰਗੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਜੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ।

ਇੱਕ ਲੋੜ ਹੈ ਇੱਕ ਮਨ ਆ। ਜੇ ਮਤ ਗਈ ਜੈ ਦੇ, ਜੇ ਮਤ ਨਾਮੈ ਥਮਾਣੀ, ਜੇ ਮਤ ਤਰਲੋਚਨ ਚਿੱਤ

ਗੁਰ ਅਮਰਦਾਸ ਪਰਸੀਏ ਅਹੁਮ ਪਾਤਕ ਬਿਨਾਸੇ, ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ, ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੇ, ਗੁਰ ਅਮਰਦਾਸ ਪਰਸੀਏ ਅਪਾਉ ਲੱਭੇ ਗੋ ਚੁਕੇ, ਇੱਕ ਬਿਨ ਦੁਗਣ ਜੋ ਤੋ ਰਹੇ, ਜਾਸ ਮੰਤਰ ਮਾਨ ਵੇਲੇ ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿੱਠੇ ਮਿਲੇ ਸੱਚ ਨਾਮ ਕਰਤਾਰ, ਸੋ ਦ੍ਰਿੜ ਨਾਨਕ ਸੰਗਰੇ ਹੋ, ਤਾਂ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵਰੇ ਹੋ, ਤਿੱਤ ਕੁਲ ਗੁਰ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਵਨ ਮਖਾਨੋ, ਜੋ ਗੁਣ ਲਖ ਅਗੰਮ ਤਿਨੇ ਗੁਣ ਅੰਤ ਨਾ ਜਾਣੋ, ਬੋਇ ਥੁ ਵਧਾਤੇ ਨਿਰਮੇ ਸਭ ਸੰਗਤ ਕੁਲ ਉਦਰਨ, ਗੁਰ ਅਮਰਦਾਸ ਕੀਰਤ ਕਹੇ ਤਰਾ।

0: ਜਗ ਮਹਿ ਪਰਵਰਿਓ ਨਿਰੰਕਾਰ ਯਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ ਜਿਹ ਸਿੱਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਨੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ।
1: ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ

0: ਬੰਤੇ ਤਾਰੇ ਨਾਨਕ ਕੁੱਲ ਨਿਮਲ ਤਰਿਓ ਗੁਣ ਕਰ ਤਾਰੇ ਉਚਰੇ ਗੁਰੂ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰ
1: ਚਿਤ ਚਿਤ ਅਰਦਾਸ ਕਹੂੰ ਪਰ ਕਹਿ ਵੀ ਨਾ ਸਕੂੰ ਸਰਬ ਚਿੰਨ ਤੁਜ ਪਾਸ ਸਾਤ ਸੰਗਤ ਹੋਂ ਤਕੂੰ ਤੇਰੇ ਹੁਕਮ ਪਵੇ ਨਿਸ਼ਾਂ ਤੋਂ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸ਼ੁਭ ਦਿਸ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ

0: ਰੱਖੈ ਤਿਵ ਰਹੂ। ਭਿੱਖੇ ਕੇ ਗੁਰ ਗਿਆਨ ਅਰ ਧਿਆਨ, ਤਤ ਸਿਉ ਤਤ ਮਿਲਾਵੇ, ਸੱਚ ਸੱਚ ਜਾਣੀਐ, ਇਕ ਚਿੱਤ ਹੈ ਲਿਵਲਾਵੇ, ਕਾਮ ਕ੍ਰੋਧ ਵਸ ਕਰੈ, ਪਵਣ ਉਡੰਤ ਨਾ ਤਾਵੇ, ਨਿਰੰਕਾਰ ਕੈ ਵਸੈ ਦੇਸ਼, ਹੁਕਮ ਬੁਝ ਵਿਚਾਰ ਪਾਵੇ, ਕਲ ਮਾਹੇ ਰੂਪ ਕਰਤਾ ਪੁਰਖ, ਸੋ ਜਾਣੇ ਜਿਨ ਕਿਛ ਕੀਓ, ਗੁਰ ਮਿਲਿਓ ਸੋਏ ਭਿੱਖਾ ਕਹੈ, ਸਹਿਜ ਰੰਗ ਦਰਸ਼ਨ ਦਿਓ, ਗੁਰ ਮਿਲਿਓ ਸੋਏ ਭਿੱਖਾ ਕਹੈ, ਸਹਿਜ ਰੰਗ ਦਰਸ਼ਨ ਦਿਓ।
1: ਰਿਹਾ ਸੰਤਾਂ ਟੋਲ, ਸਾਧਬੋ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਮੁਖੋਂ ਇਹ ਪੰਡਿਤ ਮਿੱਠੇ, ਬਸ ਇਹ ਕਹਾਂ ਫਿਰਿਆ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋ ਕਿਆ ਕਹਾਂ, ਗੁਰ ਦਈਏ।

0: ਜੋ ਵਿਖਿਆ ਜਿਮ ਤੂੰ ਰੱਖੈ ਤਿਵ ਰਹੋ।
1: ਪਹਿਰ ਸਮਾਧ ਸੁਨਾ ਹੋ ਗਿਆਨ ਹੈ ਆਸਨ ਚੜਿਓ, ਧਰਮ ਤਨਖ ਕਰ ਗਏ ਹੋ ਭਗਤ ਸੀਲੇ ਸਰ ਲੜਿਓ, ਪੈ ਨਿਰਪੋਹਰ ਅਟਲ ਮਨ ਸ਼ਬਦ ਗੁਰ ਨੇ ਜਾ ਕੱਢਿਓ, ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੋਤੇ ਵੀ ਖੰਡਿਓ, ਪਲ ਹੋ ਪੁਹਾਲ ਤੇ ਜੋ ਤਣਾ ਨਿਪਤ ਨਾਥ ਨਾਨਕ ਵਰ, ਗੁਰੂ ਅਮਰਦਾਸ ਸੱਚ ਸਲ ਪਨ ਤੈ ਦਲ ਜਿੱਤੋ ਇਮ ਜੁੱਧ ਕਰ।
2: ਕਨ ਹਰ ਬੂੰਦ ਬਸੋ ਰੋ ਮਾਵਲ, ਕੁਸੁਮ ਬਸੰਤ ਗਣੰਤ ਨਾ ਆਵੈ, ਰਾਵਸਸ ਕਿਰਨ ਉਦਰ ਸਾਗਰ ਕਹੋ, ਗੰਗ ਤਰੰਗ ਅੰਤ ਕਹੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਵਜਨ ਭਲ ਉਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ।
3: ਅੰਤ ਨ ਪਾਵਤ ਦੇਵ ਸਭੇ ਮੁਨ, ਇੰਦਰ ਮਾ ਸ਼ਿਵ ਜੋਗ ਕਰੀ, ਫੁਨ ਬੇਦ ਬਰੰਜ ਵਿਚਾਰ ਰਹਿਓ, ਹਰ ਜਾਪ ਨਾ ਛਾੜਿਓ ਏਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਤਰੀ।
4: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ, ਗੁਰ ਕਹਿਆ ਮਾਣ ਨਿਜ ਨਿਧਾਨ, ਸੱਚ ਜਾਣ ਮੰਤਰ ਇਹ, ਨਿਸ ਬਸਰ ਹੋਏ ਕਲਿਆਣ, ਲਹਿ ਪਰਮ ਗਤ ਜੀਓ, ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਸਾੜਤ, ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ, ਦੇਹ ਗਿਹੋ ਤ੍ਰਿਹ ਸਨੇਹੋ, ਚਿੱਤ ਬਿਲਾਸ ਜਗਤ ਇਹੋ, ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ, ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗਏ ਅੰਦਰ, ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ।
5: ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕਉ ਤੂੰ ਕਦ ਕਾ, ਬ੍ਰਹਮਾ ਬਿਸ਼ਨ ਸਿਰੇ ਤੈ ਅਗਣਿਤ, ਤਿਨ ਕੋ ਮੋਹ ਭਇਆ ਮਨ ਮਦ ਕਾ, ਚੌਰਾਸੀ ਲਖ ਜੋਨ ਉਪਾਈ, ਰਿਜਕ ਜੀਆ।

ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੁਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸ ਐ ਗੁਰੂ ਕੈ ਅੱਠ ਸੱਠ ਮਜਨ ਹੋ।

ਕਾਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਤੁਦ ਡਿਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਬਿਛੜੀ ਥੀ ਮਾਦ ਇਹੋ ਜਨਮ ਤੁਮਾਰੀ ਲੇਖੀ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੀ ਮਾਦ ਇਹੋ ਜਨਮ ਤੁਮਾਰੇ ਲਿਖੇ ਕਰਵਦਾਸ ਆਸ ਲਗ ਜੀਵਾ ਚਿਰ ਭਇ ਦਰਸ਼ਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ।

ਜਿੱਤੋਂ ਮਾਰਿਆ, ਜਿੱਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹਿਤਾ ਵਿਰਲੇ ਕਿਨੇ ਵਿਚਾਰਿਆ।

ਸਿਮਲ ਰੁਖ ਸਰਾਏ ਰਾ ਅਤ ਧੀਰ ਗਿਆ ਤਮੋਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਗੁਣ ਮੈਂ ਆਪ।

ਪੌੜੀ ਕੱਪੜੂ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਉਂਦੇ ਰਾਹ ਭੀੜਾ ਗਿਆ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੱਸਿਆ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ

0: ਸਤਵਤ ਏ ਜਿਨੇ ਉਜੀ ਕਾ ਨਹੀਂ ਤਾਂ ਪਾਂਡੇ ਘੱਤ ਨਾ ਟੁੱਟੇ ਨਾ ਮਲ ਲੱਗੇ ਨਾ ਉਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕਣ ਮੁਲਿਆਣ ਆਇਆ ਬਹਿ ਚੌਂਕੇ ਪਾਇਆ ਸਿੱਖਾਂ ਕਨ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੂਆ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਗਾ ਰਹੀਆਂ ਲੱਖ ਕੁੜੀਆਂ ਲਗਾਲ ਲੱਖ ਠੱਗੀਆਂ ਪਹਿਨਾ ਮਿਆਰਾ ਦਿਨਸੀ ਨਾਲ ਤੱਕ ਪਾਹੋਂ ਕੱਤੀਆਂ ਬਾਹਮਣ ਮੱਟੇ ਆਏ ਉਹੇ ਬੱਕਰਾ ਰਨ ਖਾਇਆ ਸਭ ਕੋ ਆਖੇ ਪਾਏ ਉਹੇ ਪੁਰਾਣਾ ਸੁੱਟੀਏ ਵੀ ਬਿਰਬਾਈਏ ਗੋਰ ਨਾਨਕ ਤੱਗ ਨਾ ਟੁੱਟੇ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ
0: ਨਾਈ ਮੰਨਿਆ ਪਤੀ ਉਪਜੈ ਸਾਲਾ ਗੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਧੁੱਪ ਪਵੇ ਨੇ ਦਾੜੀ ਤੱਗ ਨਾ ਪੈਰੀ ਤੱਗ ਨਾ ਥੀ ਤੱਗ ਨਾ ਜੇਵਾ ਤੱਗ ਨਾ ਅੱਖੀ ਵੇ ਤੱਗਾ ਆਪੇ ਵੱਤੈ ਵੱਟ ਧਾਗੇ ਅਮਰਾ ਘੱਟੈ ਲੈ ਪਹਾੜ ਕਰੇ ਵੀ ਆਗੋ ਕੜ ਕਾਗਲ ਦੱਸੇ ਰਾਗੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ

ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ।

ਤਿੰਨ ਘਰ ਬ੍ਰਾਹਮਣ ਪੂਰੇ ਨਾਦ ਨਾ ਪਿਆਈ ਹੋਈ ਸਾਧ ਕੁੜੀ ਦਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਕਾਈ ਹਰ ਸ੍ਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਨ ਮਲੇਸ਼ ਥਾਨ ਲੈ ਪੂਜੇ ਪ੍ਰਾਣ ਆਪਾ ਖਿਆ ਕਾ ਗੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮੱਤ ਪੇਟੇ ਵੇ ਮੱਤ ਪੇਟੇ ਆ ਨਾ ਸਾਡਾ ਪੇਟੇ ਤਨ ਬਿੱਟੇ ਫਿੜ ਕਰੇਨ ਮਨ ਜੂਠੇ ਚੁਲੀ ਪ੍ਰੇਨ ਕਹੋ ਨਾਨਕ।

ਲੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਰੈਸਰ ਧੰਦੇ ਲਾਇੰਦਾ ਨਦਰ ਭੱਠੀ ਜੇ ਕਰੇ ਸੁਲਤਾਨਾ ਘਾਹ ਫਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ

0: ਦੇ ਅੱਗੇ ਵਸਿਆਣੀ ਐ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਬੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜੋ ਜੋ ਰੂਸਰਨਾ ਬਣੇਗਾ ਬੇਵਾਰੋ ਬਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ ਸੂਚੇ ਸਹੀ ਨਾਨਕਾ ਸੂਚੇ ਸਹੀ ਨਾਨਕਾ

ਕੋਠੇ ਮੰਡਪ ਮਾੜੀਆਂ ਲੈ ਬੈਠੇ ਕਿਰਪਾ ਸਾਰਿਆ, ਚੀਜ਼ ਕਰਨ ਮਨ ਭਾਉਂਦੇ ਹਰ ਬੁੱਝਣ ਨਾਹੀਂ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਹਿਲ ਮਰਨ ਵਸਾਰਿਆ, ਜਰ ਆਈ ਜੋ ਬਨਹਾਰਿਆ, ਜਰ ਆਈ ਜੋ ਬਨਹਾਰਿਆ।

0: ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖਿਆ ਸੂਤਕ ਪਵੈਰ ਸੋਏ, ਨਾਨਕ ਸੂਤਕ ਬਣਾ ਉਤਰੈ, ਗਿਆਨ ਉਤਾਰੈ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ, ਕੰਨੀ ਸੂਤਕਨ ਪਹਿਲਾ ਇਤਬਾਰੀ ਖਾਏ, ਨਾਨਕ ਖੰਸਾ ਆਦਮੀ ਬੱਦੇ ਜੰਪੁਰ ਜਾਏ ਮਹਲਾ ਪਹਿਲਾ।
0: ਸਭੋ ਸੂਤਕ ਭਰਮ ਗਏ ਦੂਜੇ ਲੱਗੇ ਜਾਏ, ਜੰਮਣ

ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਈਆਂ ਜਾਂ ਤਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੈ ਨੌ ਨਿਧ ਪਾਈਆਂ ਸਹਿ ਤੁੱਠੈ ਨੌ ਨਿਧ ਪਾਈਆਂ।

ਦੇਵਤਾ ਬੈ ਸੰਤਰ ਦੇਵਤਾ ਲੋ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਪਵਿੱਤ ਪਾਪੀ ਸਿਉਂ ਤਾਂ ਨਗੱਡਿਆ ਤੁੱਕਾਂ ਪਈਆਂ ਤੇ ਤਾਂ ਜਿੱਤ ਮੁੱਖ

0: ਤਿਤ ਮੁਖ ਤੁਕਾ ਪਾਏ ਮਹਲਾ ਪਹਿਲਾ।
1: ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ। ਪੰਡ ਮੂਹਾ ਪੰਡ ਭਾਲੀਐ ਪੰਡੋਏ ਬੰਦਾ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ। ਭੰਡੋ ਹੀ ਭਾਂਡੀ ਉਪਜੈ ਭੰਡੇ ਬਾਜ ਨਾ ਕੋਈ, ਨਾਨਕ ਭੰਡੇ ਬਾਗਰਾ ਇੱਕੋ ਸੱਚਾ ਸੋਈ। ਜਿੱਤ ਮੁਖ ਸਦਾ ਸਾਲ।

0: ਕੌੜੀ ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢਿਆ ਕੀਤਾ ਆਪੋ ਆਪਣਾ ਪਹਿਲੇ ਖਸੰਡਿਆ ਜਾ ਰਹਿਣਾ ਨਾਹੀ ਐਤ ਜੱਗ ਤਾਂ ਕਾ ਇਤਗਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁਝੀਐ ਮੂਰਖ ਹੈ ਨਾਲ ਨਾ ਲੁਜੀਐ ਮੂਰਖ ਹੈ ਨਾਲ ਨਾ ਲੁਜੀਐ
1: ਗੁਰਸਿੱਖਾਂ

0: ਪਾਣਾ ਲਹਿ ਸਜਾਏ ਮਗਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਹਾਵੈ ਉਤਰੇ ਨਾ ਹੀ ਮੈਲ। ਜਿਨ ਪਟ ਅੰਦਰ ਬਾਰ ਗੁਦੜ ਤੇ ਭਲੇ ਸੰਸਾਰ, ਤਿੰਨ ਨੇ ਗੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਰੰਗ ਹੱਸੇ ਰੰਗ ਰੋਵੈ ਚੁੱਪੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਦਰਬਾਰ ਉੱਪਰ ਖਰਚ ਮੰਗਾ ਜਬੇ ਦੇਤਾ ਖਾਏ, ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਡਰ ਲੇਖਾ ਪੀੜ ਛੁੱਟ।

0: ਕਾਹ ਸਵਾਰੀ ਹੈ, ਕਾਹ ਸਵਾਰੀ ਹੈ, ਕਾਹ ਸਵਾਰੀ ਹੈ।
1: ਪੌੜੀ ਆਪੇ ਹੀ ਕਰਨਾ ਕਿ ਉਹ ਕਲਾ ਤੇ ਹੀ ਤੈ ਧਾਰੀ ਹੈ, ਦੇਖੇ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਮਾਰੀ ਹੈ, ਜਿਸਕੇ ਜੀ ਪ੍ਰਾਣ ਹੈ ਤੂੰ ਸਾਹਿਬ ਮਰਮ ਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ ਆਪੇ।

ਦੂਜਾ ਇੱਕ ਨੇ ਕੀ ਆਸ ਕੀ ਦੂਜੇ ਲੱਗੇ ਜਾਏ ਨਾਨਕ ਆਸ ਕਾਂਢੀ ਹੈ ਸਦਗੀ ਰਹੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਤੇ ਉਹਨਾਂ ਆਖੀਏ ਜੇ ਲਿਖੇ ਵਰਤੇ ਸੋਏ ਮਹਲਾ।

ਜੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਭਾਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂੰਹ ਨਕੀਚੇ ਦਿਲ ਮਿਹਨਤ ਨਿਹਾਲੀਐ, ਜਿਉ ਸਾਹਿਬ ਨਾਲ ਨਾਰੀਅ ਤੇ ਵਿਆਹ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ, ਕਿਛ ਲਾਹੇ ਉੱਪਰ ਘਾਲੀਐ।

0: ਨਾਨਕ ਜਿਸਨੋ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ ਮਹੱਲਾ ਦੂਜਾ।
1: ਜੋ ਜੀ ਗੋਇ ਸੋ ਯੁਗ ਵੈ ਮੋਹਕਾ ਕਿਆ ਵਾਉ, ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਹਿਨ ਮਹੱਲਾ ਦੂਜਾ।
0: ਨਾਲ ਇਆਣ ਦੋਸਤੀ ਕਦੇ ਨਾ ਆਵੇ ਰਾਸ, ਜੇ ਖਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ।

0: ਨਾਨਕ ਸਿਫਤ ਵਿਗਾਸ ਮਖਲਾ ਦੂਜਾ।
1: ਨਾਲਿਆਂ ਨੇ ਦੋਸਤੀ ਬਾਂਡਾ ਰੁੱਸਿਓ ਨੇ ਪਾਣੀ ਅੰਦਰ ਲੇਖ ਜੋ ਇਸਦਾ ਥਾਂ ਨਾ ਥਿਓ ਮਹਲਾ ਦੂਜਾ।

ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਸਨੋ ਅਗਲੀ ਵਜੋ ਵਿਧੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਿਆਰ ਤੁੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਗੇ, ਸਾਈ ਕਾਰ ਕਮਾਵੜੀ ਤੁਰ ਛੋਟੀ ਤਿੰਨੇ ਪਾਏ, ਨਾਨਕੇ ਕੀ ਬਾਗਰੀ।

0: ਚੇਤ ਸਹਿਰ ਜਾਏ ਸੁਦ।
1: ਵੱਡਾ ਤੇਰਾ ਦਰਬਾਰ ਸੱਚਾ ਤੁਝ ਤਖਤ, ਸਿਰ ਸ਼ਾਗਾ ਪਾਤਸ਼ਾਹ ਗੋ ਨਿਹ ਚੱਲ ਚੌਰ ਛੱਤ ਬੋੜੀ।

ਪੌੜੀ ਵੱਡੀ ਘੁਮਡਾਇਆ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਜੀਆਂ ਅੰਦਰ ਜੀਆਂ ਸਭ ਕੁਝ ਜਾਣ ਲਾ, ਸਭ ਕੁਝ ਤੇਰੇ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਕਰ, ਮਾਣ ਮਹਤਾ ਤੇ ਜੇ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦੀ ਸਹਿਜ।

ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਕੇ ਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।

0: ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ, ਫੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ

ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ।

ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ। ਆਪ ਕਹਿੰਦੇ ਹਨ, ਜੇ ਤੂੰ ਅਕਲ ਲਤੀਫ ਤਾਂ ਕਾਲੇ ਲੇਖ ਨਾ ਲੇਖ। ਉਸ ਰੱਬ ਕੋਲੋਂ ਡਰ, ਉਸ ਨਿਰੰਕਾਰ ਦੀ ਸ੍ਰਿਸ਼ਟੀ ਵਿੱਚ ਆ ਕੇ ਕੋਈ ਕਾਲੇ ਲਿਖ ਲੇਖ ਲਿਖ ਕੇ ਨਾ ਜਾਵੇ, ਜੋ ਤੇਰੀ ਆਤਮਾ ਵੀ ਕਲੰਕਿਤ ਹੋ ਜਾਵੇ। ਜਦੋਂ ਰੱਬ ਦੇ ਘਰ ਜਾਵੇ ਤੇ ਉੱਥੇ ਵੀ ਤੈਨੂੰ ਸ਼ਰਮਿੰਦਿਆਂ ਹੋਣਾ ਪਵੇ।

ਲਿਖਣ ਨੂੰ ਤਾਂ ਆਪਣੇ ਅੰਦਰ ਜਾਤੀ ਪਾਇਆ ਕਰ। ਜੇ ਸਿਫਤ ਕਰਨ ਨੂੰ ਜੀ ਕਰੇ ਤਾਂ ਉਸ ਪਰਮੇਸ਼ਰ ਦੇ ਗੁਣ ਗਾਇਆ ਕਰ। ਜੋ ਵਾਹਿਗੁਰੂ ਨੇ ਅਮੋਲਕ ਸਵਾਸ ਸਾਨੂੰ ਦਿੱਤੇ ਹਨ, ਇਹ ਨਾਮ ਦਾ ਵਣਜ ਕਰਨ ਲਈ, ਸੱਚ ਦਾ ਵਣਜ ਕਰਨ ਲਈ ਅਸੀਂ ਆਏ ਹਾਂ। ਐਸਾ ਨਾ ਹੋਵੇ ਕਿ ਸਭ ਕੁਛ ਗੁਆ ਕੇ ਚਲੇ ਜਾਈਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਕ ਪ੍ਰੇਮੀ ਆਇਆ, ਮਹਾਰਾਜ ਬੜਾ ਯਤਨ ਕਰੀਦਾ ਫਿਰ ਵੀ ਝੂਠ ਬੋਲਿਆ ਜਾਂਦਾ, ਕੋਈ ਕਿਰਪਾ ਕਰੋ, ਕੋਈ ਉਪਾਅ ਦੱਸੋ, ਕਿਉਂਕਿ ਕਲਯੁਗੀ ਜੀਵ ਹਾਂ, ਜਿਹੜੀ ਗੱਲ ਵੀ ਕਰਦੇ ਹਾਂ ਉਹਦੇ ਨਾਲ ਵੀ

ਨੌਕਰ ਨੂੰ ਬੜਾ ਮਾਰ ਰਿਹਾ ਹੈ। ਪੁੱਛਿਆ ਕਿਉਂ ਮਾਰ ਰਹੇ ਹੋ? ਕਹਿਣ ਲੱਗਾ ਇਸ ਨੇ ਪਲੰਗ ਤੇ ਵਿਛਾਈ ਠੀਕ ਨਹੀਂ ਕੀਤੀ, ਵਿਛਾਈ ਵਿੱਚ ਵੱਟ ਹੋਣ ਕਰਕੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ, ਇਸ ਲਈ ਇਸ ਨੂੰ ਮਾਰ ਰਿਹਾ। ਰੱਬ ਦੇ ਰੰਗ ਵਿੱਚ ਰੱਤੇ ਬਾਬਾ ਫਰੀਦ ਅੱਗੇ ਤੁਰ ਪਏ। ਸਮਾਂ ਪਾ ਕੇ ਬਾਬਾ ਫਰੀਦ ਕਬਰਸਤਾਨ ਵਿੱਚ ਬੈਠੇ ਸਨ। ਨੇੜੇ ਹੀ ਮ੍ਰਿਤਕ ਸਰੀਰ ਦਫਨਾਉਣ ਲਈ ਲੋਕ ਇਕੱਠੇ ਹੋ ਗਏ। ਪਤਾ ਲੱਗਿਆ ਕਿ ਉਹੀ ਸੇਠ ਜਿਹੜਾ ਬੜਾ ਹੰਕਾਰੀ ਸੀ, ਬੜੇ ਕੂੜ ਕੁਸੱਤ ਦੀ ਮਾਇਆ ਇਕੱਠੀ ਕਰਕੇ ਹੰਕਾਰਿਆ ਗਿਆ ਸੀ, ਉਹ ਗੁਜ਼ਰ ਗਿਆ, ਉਹਨੂੰ ਦਫਨਾਉਣ ਲਈ ਲੋਕ ਆਏ ਹਨ। ਬਾਬਾ ਫਰੀਦ ਜੀ ਵੇਖ ਕੇ ਹੈਰਾਨ ਹੋ ਗਏ ਕਿ ਜੋ ਆਪਣੇ ਨੌਕਰ ਨੂੰ ਵਿਛਾਈ ਵਿੱਚ ਵੱਟ ਹੋਣ ਕਰਕੇ ਜਿਸ ਨੇ ਬੜਾ ਮਾਰਿਆ ਸੀ, ਜਿਹੜਾ ਮਖਮਲੀ ਗੱਦਿਆਂ ਤੇ ਸੌਂਦਾ ਸੀ, ਅੱਜ ਉਸਦੇ ਸਿਰ ਤਲੇ ਇੱਟ ਦਾ ਸਿਰਾਣਾ ਦਿੱਤਾ ਜਾ ਰਿਹਾ ਹੈ। ਉਹਨੂੰ ਕਬਰ ਵਿੱਚ ਪਾ ਕੇ ਇੱਟ ਦਾ ਸਿਰਾਣਾ ਦਿੱਤਾ ਗਿਆ ਤੇ ਮੂੰਹ ਦੇ ਉੱਤੇ ਮਿੱਟੀ ਪਾਈ ਗਈ। ਪਤਾ ਨਹੀਂ ਕਿਤਨੇ ਯੁੱਗ ਹੁਣ ਇਹ ਇੱਥੇ ਰਹੇਗਾ। ਤੇ ਬਾਬਾ ਫਰੀਦ ਜੀ ਬਾਣੀ ਵਿੱਚ ਫਰਮਾ ਰਹੇ ਹਨ ਕਿ ਫਰੀਦਾ ਇੱਟ ਸਿਰਾਣੇ ਹੋਏ ਸਮਨ, ਕੀੜਾ ਲੜਿਓ ਮਾਸ, ਇਤੜਿਆਂ ਯੁੱਗ ਵਾਪਰੇ ਇਕਤ ਪਿਆ ਪਾਸ। ਪਤਾ ਨਹੀਂ ਇਸਨੇ ਹੁਣ ਪਾਸਾ ਵੀ ਪਰਤਣਾ ਕਈ ਯੁੱਗ ਕੇ ਨਹੀਂ ਪਰਤਣਾ, ਔਰ ਕੀੜਿਆਂ ਨੇ ਨੋਚ ਨੋਚ ਕੇ ਇਸਦਾ ਮਾਸ ਖਾ ਜਾਣਾ। ਕਿੱਡਾ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ ਸੀ ਜੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਿਤਾ ਜਾਂਦਾ। ਲੋਕ ਸੇਵਾ ਕਰਕੇ ਜਾਂਦਾ ਤਾਂ ਦਰਗਾਹ ਵਿੱਚ ਇਸਨੂੰ ਥਾਂ ਮਿਲਦੀ, ਇਹਦਾ ਆਉਣਾ ਸਫਲ ਹੋ ਜਾਂਦਾ। ਪਰ ਇਸਨੇ ਕੋਈ ਚੰਗਾ ਕਰਮ ਨਹੀਂ ਕੀਤਾ। ਬਾਬਾ ਫਰੀਦ ਆਪਣੇ ਮਨ ਨੂੰ ਕਹਿਣ ਲੱਗੇ, ਉਹ ਮੇਰੇ ਮਨ ਆ ਵੇਖ ਲੈ, ਮਖਮਲੀ ਗੱਦਿਆਂ ਤੇ ਸੌਣ ਵਾਲਾ ਅੱਜ ਭੋਏ ਤੇ ਲੇਟਿਆ ਹੋਇਆ, ਇੱਟ ਦਾ ਸਿਰਾਣਾ ਲੈ ਕੇ ਸੁੱਤਾ ਹੋਇਆ। ਪਤਾ ਨਹੀਂ ਕਿੰਨੇ ਯੁੱਗ ਪਿਆ ਰਹੇ, ਕੀੜਿਆਂ ਨੇ ਹੀ ਖਾ ਜਾਣਾ ਹੈ। ਇਸ ਲਈ ਹੰਕਾਰ ਨਾ ਕਰੀ, ਅੰਮ੍ਰਿਤ ਵੇਲੇ ਜਾਗ ਕੇ ਉਸ ਪ੍ਰਭੂ ਦੀ ਭਗਤੀ ਕਰ। ਸੌਣ ਦਾ ਸਮਾਂ ਬਹੁਤ ਪਿਆ, ਵੇਖਿਆ ਜਾਏ ਤਾਂ ਥੋੜਾ ਜਿਹਾ ਜੀਵਨ ਹੈ ਮਨੁੱਖ ਦਾ। ਜੇ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦਾ ਭਜਨ ਕਰੇ, ਸਿਮਰਨ ਕਰੇ, ਸੇਵਾ ਕਰੇ, ਕਿਉਂਕਿ ਫਿਰ ਪਤਾ ਨਹੀਂ ਕਿਤਨੇ ਯੁੱਗ ਸੁੱਤਾ ਹੀ ਰਹਿਣਾ ਹੈ। ਇਸ ਲਈ ਆ ਥੋੜਾ ਜਿਹਾ ਸਮਾਂ ਹੈ, ਉਸ ਪ੍ਰਭੂ ਦਾ ਨਾਮ ਜਪ ਕੇ ਆਪਣਾ ਜੀਵਨ ਸਫਲ ਕਰ ਲਈਏ, ਇਹ ਵੇਲਾ ਫਿਰ ਹੱਥ ਨਹੀਂ ਆਏਗਾ। ਬਾਬਾ ਫਰੀਦ ਕਹਿੰਦੇ ਨੇ, ਇਹ ਮੇਰੇ ਮਨ ਤੂੰ ਕਾਲੇ ਲੇਖ ਲਿਖ ਕੇ ਨਾ ਜਾ, ਇਹ ਜਗਤ ਮੁਸਾਫਰ ਖਾਨਾ ਹੈ, ਇਸ ਮੁਸਾਫਰ ਖਾਨੇ ਵਿੱਚ ਕੋਈ ਚੰਗੀ ਤਸਵੀਰ ਲਾ ਕੇ ਕੋਈ ਮਿਸਾਲ ਪੈਦਾ ਕਰਕੇ ਜਾ, ਆਉਣ ਵਾਲਾ ਮੁਸਾਫਰ ਤੇਰੀ ਤਾਰੀਫ ਕਰੇ। ਇਸ

ਸੰਸਾਰ ਤੇ ਜਾ ਕੇ ਪਖੰਡ ਕੀਤਾ, ਧਰਮ ਦੇ ਨਾਂ ਤੇ ਦੁਨੀਆਂ ਨੂੰ ਲੁੱਟਿਆ। ਬੜੀ ਸਿੱਖੀ ਸੇਵਕੀ ਇਸਨੇ ਆਪਣੀ ਸਿਆਣਪ ਦੇ ਨਾਲ ਬਣਾ ਤਾਂ ਲਈ, ਪਰ ਕਿਸੇ ਦਾ ਕੁਝ ਸਵਾਰਿਆ ਨਹੀਂ, ਕਿਸੇ ਨੂੰ ਕੋਈ ਸੱਚ ਦਾ ਰਸਤਾ ਨਹੀਂ ਦੱਸਿਆ, ਕਿਸੇ ਨੂੰ ਨਿਰੰਕਾਰ ਨਾਲ ਜੋੜਿਆ ਨਹੀਂ।

ਜੋ ਉਸ ਮਾਲਕ ਦੇ ਨਿਰਮਲ ਭਾਉ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਹਨ, ਹਰ ਵੇਲੇ ਆਪਣੇ ਵਾਹਿਗੁਰੂ ਨੂੰ ਨਾਲ ਸਮਝਦੇ ਹਨ, ਹਰ ਵੇਲੇ ਕੁਝ ਹੋ ਸਕੇ ਤਾਂ ਅਗਲੇ ਦਾ ਭਲਾ ਸੋਚਦੇ ਹਨ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਇੱਕ ਪ੍ਰੇਮੀ ਕੜਾਹ ਪ੍ਰਸ਼ਾਦ ਬਣਾ ਕੇ ਲੈ ਆਇਆ।

ਕੜਾ ਪ੍ਰਸ਼ਾਦ ਹੈ। ਤੇ ਮਹਾਂਪੁਰਖ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਹਿਣ ਲੱਗੇ, ਇਹਦੇ ਵਿੱਚ ਤਾਂ ਕਿਸੇ ਗਰੀਬ ਦੀ ਆਤਮਾ ਰੋ ਰਹੀ ਹੈ, ਇਹਦੇ ਵਿੱਚੋਂ ਤਾਂ ਪ੍ਰਲਾਟਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ, ਤੂੰ ਕਹਿੰਦਾ ਕੜਾ ਪ੍ਰਸ਼ਾਦ। ਉਸੇ ਵੇਲੇ ਉਸ ਪ੍ਰੇਮੀ ਨੂੰ ਕਿਹਾ, ਦੋਵੇਂ ਕੰਨ ਪਕੜ ਆਏ ਤੇ ਕਹਿਣ ਲੱਗੇ, ਸੱਚ ਦੱਸ ਇਹ ਕਿਸ ਭਾਵਨਾ ਦਾ ਕੜਾ ਪ੍ਰਸਾਦ ਬਣਾ ਕੇ ਲਿਆਏ, ਨਹੀਂ ਤਾਂ ਗੁਰੂ ਨਾਨਕ ਦੇ ਦਰ ਤੇ ਲੇਖਾ ਹੋਵੇਗਾ ਜੇ ਸੱਚ ਨਹੀਂ ਬੋਲੇਗਾ। ਇਹ ਰੋ ਪਿਆ, ਕਹਿਣ ਲੱਗਾ ਜੀ ਕਿਸੇ ਗਰੀਬ ਕੋਲੋਂ 50 ਰੁਪਈਆ ਲੈਣਾ ਸੀ, ਉਹ ਦੇ ਨਹੀਂ ਸਕਿਆ ਤੇ ਮੈਂ 50 ਦੇ ਨਾਲ ਇੱਕ ਬਿੰਦੂ ਹੋਰ ਲਾ ਕੇ 500 ਦਾ ਮੁਕਦਮਾ ਕੀਤਾ ਸੀ ਤੇ ਨਾਲੇ ਅਰਦਾਸ ਕੀਤੀ ਸੀ, ਬਈ ਬਾਬਾ ਜੀ ਤੁਹਾਡੇ ਠਾਠ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਲਿਆਵਾਂਗਾ ਜੇ ਮੈਂ ਮੁਕਦਮਾ ਜਿੱਤ ਜਾਵਾਂ ਤਾਂ। ਤੇ ਪ੍ਰਭੂ ਦੀ ਨੇਤ ਨਾਲ ਮੈਂ ਮੁਕਦਮਾ ਜਿੱਤ ਲਿਆ, ਉਸ ਗਰੀਬ ਨੇ ਮਕਾਨ ਵੇਚ ਕੇ ਮੈਨੂੰ ਪੈਸੇ ਦਿੱਤੇ ਤੇ ਉਹਨਾਂ ਪੈਸਿਆਂ ਵਿੱਚੋਂ ਮੈਂ ਇਹ ਪ੍ਰਸ਼ਾਦ ਲਿਆਇਆ। ਤੇ ਮਹਾਂਪੁਰਖ ਕਹਿਣ ਲੱਗੇ, ਸਾਡੀਆਂ ਅੱਖਾਂ ਤੋਂ ਦੂਰ ਹੋ ਜਾ, ਜੇ ਮਹਾਂਪੁਰਖ ਦੀ ਸੰਗਤ ਕਰਕੇ ਇਹੋ ਜਿਹੇ ਕਰਮ ਕਰਨੇ ਹਨ ਤਾਂ ਫਿਰ ਇੱਥੇ ਆਉਣ ਦੀ ਕੀ ਲੋੜ ਹੈ। ਜੇ ਮਹਾਂਪੁਰਖ ਦੀ ਸੰਗਤ ਵਿੱਚ ਆ ਕੇ ਕੋਈ ਸਿੱਖਿਆ ਨਹੀਂ ਪ੍ਰਾਪਤ ਕੀਤੀ, ਸੱਚ ਬੋਲਣਾ ਨਹੀਂ ਸਿੱਖਿਆ ਤਾਂ ਕਿਸ ਕੰਮ ਹੈ। ਆਖਿਆ ਜਾ ਉਸ ਗਰੀਬ ਦੇ ਚਰਨ ਪਕੜ ਕੇ, ਮਾਫੀ ਮੰਗ, ਹੱਥ ਜੋੜ ਤੇ ਆਪਣੀਆਂ ਭੁੱਲਾਂ ਦੀ ਖਿਮਾ ਮੰਗ ਕੇ ਆ ਤੇ ਨਾਲੇ ਉਸਨੂੰ ਪੈਸੇ ਮੋੜ ਕੇ ਆ, ਉਸ ਗਰੀਬ ਦਾ ਸਭ ਕੁਛ ਵਿਖਾ ਕੇ ਉਸਦਾ ਰੋਮ ਰੋਮ ਤੂੰ ਕਰਜਾਈ ਕਰਕੇ ਤੇ ਇੱਥੇ ਕੜਾ ਪ੍ਰਸਾਦ ਲਿਆਇਆ, ਇਹ ਜਿਹੜਾ ਵੀ ਖਾਵੇਗਾ ਉਹ ਵੀ ਨਰਕਾਂ ਦਾ ਭਾਗੀ ਬਣ ਜਾਏਗਾ। ਉਚਾਰਨ ਕਰੋ ਸ੍ਰੀ। ਇਸ ਲਈ ਹਜ਼ੂਰ ਕਹਿੰਦੇ ਨੇ, ਤੂੰ ਐਸੇ ਲੇਖ ਲਿਖ ਕੇ ਨਾ ਜਾ ਜੋ ਤੂੰ ਕਲੰਕ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਕਹਿੰਦੇ ਨੇ ਇਸ ਭਵ ਸਾਗਰ ਨੂੰ ਤਰਨ ਵਾਸਤੇ ਕੋਈ ਸਰਅੰਜਾਮ ਕਰ, ਕੋਈ ਉਦਮ ਕਰ। ਸਰਅੰਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ। ਫਿਰ ਬੇਨਤੀ ਸੁਣੋ ਕਿ ਮਨੁੱਖਾ ਦੇਈ ਸ੍ਰੇਸ਼ਟ ਤਾਂ ਹੈ। ਸਤਿਗੁਰੂ ਕਹਿੰਦੇ ਨੇ ਜਾ ਕੋ ਆਏ ਸੋਈ ਵਿਖਾਜੋ। ਰੋਜ਼ ਅਸੀਂ ਪੜ੍ਹਨੇ ਹਾਂ ਕਿ ਜਿਸ ਵਾਸਤੇ ਇਹ ਸਰੀਰ ਮਿਲਿਆ ਹੈ, ਜੋ ਲੈਣ ਆਇਆ ਉਹਨੂੰ ਖੱਟੋ। ਸ਼੍ਰੀਮਾਨ ਭਾਈ ਨੰਦ ਲਾਲ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਇਉਂ ਕਹਿ ਲਵਾਂ ਦਰਬਾਰੀ ਕਵੀਆਂ ਦੇ ਵਿੱਚੋਂ ਰਤਨ ਨੇ ਸਭ ਤੋਂ ਕੀਮਤੀ। ਉਹਨਾਂ ਦੀ ਰਚਨਾ ਦਾ ਕੀਰਤਨ ਵੀ ਕੀਤਾ ਜਾਂਦਾ ਹੈ। ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਬਖਸ਼ਿਸ਼ ਭਰਿਆ ਬੋਲ ਲਿਖਿਆ ਹੈ। ਜਦੋਂ ਉਹਨਾਂ ਦੀਆਂ ਗਜ਼ਲਾਂ ਪੜ੍ਹਨੇ ਆ ਤੇ ਉਹਨਾਂ ਦੀ ਪਹਿਲੀ ਗਜ਼ਲ ਦੇ ਵਿੱਚ ਪਹਿਲਾ ਸ਼ੇਰ ਹੀ ਇਹ ਵੇ ਕਿ ਹੇ ਪ੍ਰਭੂ, ਹੇ ਸਤਿਗੁਰੂ, ਮੈਂ ਇਹ ਸਰੀਰ ਇਸ ਕਰਕੇ ਧਾਰਨ ਕੀਤਾ ਹੈ ਕਿਉਂਕਿ ਇਸ ਸਰੀਰ ਵਿੱਚ ਤੇਰੇ ਵਿੱਚ ਅਭੇਦਤਾ ਹੋ ਜਾਂਦੀ ਹੈ, ਤੇ ਜੇ ਇਸ ਸਰੀਰ ਨੂੰ ਪ੍ਰਾਪਤ ਕਰਕੇ ਤੇਰੀ ਇਬਾਦਤ ਬੰਦਗੀ ਨਹੀਂ ਕਰਨੀ ਤੇ ਫਿਰ ਮੇਰੇ ਮਾਲਕ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਵੀ ਨਹੀਂ। ਮੈਂ ਇਸ ਕਰਕੇ ਸਰੀਰ ਵਿੱਚ ਰਹਿ ਰਿਹਾ ਤੇਰੀ ਬੰਦਗੀ ਕਰ ਸਕਾਂ, ਮੇਰੀ ਆਤਮਾ ਸਬਰ ਕਰਕੇ ਪਰਮਾਤਮ ਵਿੱਚ ਅਭੇਦ ਹੋ ਸਕੇ। ਹਜ਼ੂਰ ਦੇ ਪਿਆਰੇ ਸਿੱਖ ਦੇ ਬੋਲ ਨੇ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਬੜੇ ਸਰਲ ਜਿਹੇ ਅਰਥ ਨੇ। ਹਵਾਏ ਦਾ ਅਰਥ ਹੁੰਦਾ ਤਾਂਗ, ਅੰਦਰ ਦੀ ਭੁੱਖ। ਕਹਿੰਦੇ ਨੇ ਮੇਰੇ ਅੰਦਰ ਤੇਰੀ ਬੰਦਗੀ ਦੀ ਭੁੱਖ ਮੈਨੂੰ ਸਰੀਰ ਵਿੱਚ ਲੈ ਕੇ ਆਈ। ਜੇ ਪ੍ਰਭੂ ਤੇਰੀ ਬੰਦਗੀ ਨਹੀਂ ਕਰਨੀ ਤੇ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਚਾਅ ਨਹੀਂ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨ ਜੋਕੇ ਚੁਨੀ ਆਮਦਨ ਨਾਬੂਦ ਮਰਾ। ਜੇ ਤੇਰੀ ਬੰਦਗੀ ਦਾ ਸ਼ੌਂਕ ਨਹੀਂ ਤੇ ਮੈਨੂੰ ਇਸ ਦੇਹੀ ਵਿੱਚ ਰਹਿਣ ਦਾ ਵੀ ਕੋਈ ਸ਼ੌਂਕ ਨਹੀਂ। ਸਿਰਫ ਫਿਰ ਬੇਨਤੀ ਕਰਾਂਗਾ, ਇਸ ਦੇਹੀ ਨੂੰ ਸ੍ਰੇਸ਼ਟ ਮੰਨਿਆ, ਇਹਨੂੰ ਕੀਮਤੀ ਮੰਨਿਆ। ਸਤਿਗੁਰੂ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ। ਇਹ ਸਰੀਰ ਤਾਂ ਮਾਨੋ ਇੱਕ ਰਥ ਹੈ। ਦਾਸ ਨੇ ਡਿਟੇਲ ਨਾਲ ਇਹ ਬੇਨਤੀ ਕੀਤੀ ਸੀ ਕਿ ਸਾਡੇ ਅੰਦਰ ਦੇ ਜਿਹੜੇ ਫੁਰਨਿਆਂ ਦੀ ਗੰਢ ਹੈ ਉਹ ਇਸ ਸਰੀਰ ਦੇ ਰਥ ਨੂੰ ਵਟਾਉਂਦੀ ਪਈ ਹੈ। ਜਿਹੋ ਜਿਹਾ ਸਾਡੇ ਖਿਆਲ ਹੁੰਦੇ ਨੇ, ਯਾਦ ਰੱਖੋ ਉਹੋ ਜਿਹਾ ਰਥ ਅੱਗੇ ਮਿਲ ਜਾਂਦਾ ਹੈ। ਪਰ ਸਤਿਗੁਰੂ ਨੇ ਉਸ ਪਹਿਲੇ ਸ਼ਲੋਕ ਵਿੱਚ ਚਾਰ ਯੁੱਗਾਂ ਦਾ ਜ਼ਿਕਰ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚਾਰ ਯੁੱਗਾਂ ਦਾ ਬੜਾ ਜ਼ਿਕਰ ਕੀਤਾ ਗਿਆ। ਉਸੇ ਗੱਲ ਨੂੰ ਅਰਜ਼ ਕਰਨੀ ਚਾਹੁੰਦਾ। ਅਸਲ 'ਚ ਯੁੱਗ ਜਿਹੜਾ ਹੈ ਉਹ ਸਮੇਂ ਦੀ ਵੰਡ ਹੈ। ਜੇ ਦੇਖਿਆ ਜਾਏ ਤੇ ਚਾਰ ਯੁੱਗਾਂ ਵਿੱਚ ਪਰਮਾਤਮਾ ਦੇ ਵੱਖਰੇ ਵੱਖਰੇ ਨਾਮ ਵੀ ਰੱਖੇ ਗਏ, ਚਾਰ ਵੇਦ ਚਾਰ ਯੁੱਗ। ਕਿਉਂਕਿ ਇਸ ਪਹਿਲੇ ਸ਼ਲੋਕ ਦੀ ਲੜੀ ਨਾਲ ਹੀ ਦੂਜੇ ਸ਼ਲੋਕ ਦੇ ਅਰਥ ਹੋ ਸਕਣਗੇ। ਹੁਣ ਜਿਵੇਂ ਪਹਿਲੇ ਸ਼ਲੋਕ ਵਿੱਚ ਚਾਰ ਯੁੱਗਾਂ ਦਾ ਜ਼ਿਕਰ ਹੈ, ਹੁਣ ਜਿਹੜਾ ਹੁਣ ਸ਼ਲੋਕ ਅਸੀਂ ਪੜ੍ਹਿਆ ਇਹਦੇ ਵਿੱਚ ਚਾਰ ਵੇਦਾਂ ਦਾ ਜ਼ਿਕਰ ਹੈ, ਜਿਹਦੇ ਵਿੱਚ ਸ਼ਾਮ ਜਜੁਰ ਆ ਸਾਰੇ ਆ ਗਏ ਨੇ, ਵੇਦ ਅਥਰਵਣ ਆ ਗਏ, ਰਿਗ ਆ ਗਏ। ਹੁਣ ਪਹਿਲਾਂ ਚਾਰ ਯੁੱਗ ਨੇ, ਫਿਰ ਚਾਰ ਵੇਦ ਨੇ, ਤੇ ਚਾਰ ਵੇਦਾਂ ਰਾਹੀਂ ਹਜ਼ੂਰ ਸਮਝਾਉਂਦੇ ਪਏ ਨੇ। ਹਾਲਾਂਕਿ ਜੇ ਤਰਤੀਬ ਦੇਖੋਗੇ ਤੇ ਸਭ ਤੋਂ ਪੁਰਾਣਾ ਜਿਹੜਾ ਵੇਦ ਹੈ ਉਹ ਰਿਗ ਵੇਦ ਹੈ, ਪਰ ਗੁਰੂ ਸਾਹਿਬ ਨੇ ਇੱਥੇ ਸਭ ਤੋਂ ਪਹਿਲਾ ਸ਼ਬਦ ਵਰਤਿਆ ਹੈ ਸ਼ਾਮ ਕਹੇ ਸਿਤੰਬਰ ਸਵਾਮੀ। ਮਹਾਰਾਜ ਜੀ ਨੇ ਰਿਗ ਵੇਦ ਪਹਿਲਾਂ ਨਹੀਂ ਲਿਆ, ਪਹਿਲਾਂ ਸ਼ਾਮ ਵੇਦ ਦਾ ਜ਼ਿਕਰ ਕੀਤਾ। ਉਹ ਕਿਉਂ ਕੀਤਾ ਉਹ ਮੈਂ ਅੱਗੇ ਬੇਨਤੀ ਕਰਨ। ਪਹਿਲੀ ਅਰਜ਼ ਇਹ ਕਰਨ ਲੱਗਾ ਕਿ ਜਿਹੜਾ ਟਾਈਮ ਹੈ, ਸਮਾਂ ਹੈ, ਉਹਦੀ ਵੰਡ ਕੀਤੀ ਇਨਸਾਨ ਨੇ। ਮੈਂ ਇਨਸਾਨ ਸ਼ਬਦ ਵਰਤਾਂਗਾ। ਦੇਖੋ ਸਮਾਂ ਜਿਹੜਾ ਹੈ, ਵਕਤ ਦੀ ਕੋਈ ਕੀਮਤ ਹੈ? ਸਮਾਂ ਐਵੇਂ ਨਹੀਂ। ਤੇ ਇਹ ਵੀ ਸੱਚ ਹੈ ਕਿ ਟਾਈਮ ਕਦੀ ਰੁਕਦਾ ਨਹੀਂ ਹੁੰਦਾ, ਬੰਦਾ ਜਿਤਨਾ ਮਰਜ਼ੀ ਯਤਨ ਕਰੇ, ਪਰ ਵਕਤ ਨੇ ਆਪਣੀ ਚਾਲ ਚੱਲੀ ਜਾਣਾ। ਹੁਣ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਚਾਰ ਯੁੱਗਾਂ ਦਾ ਜ਼ਿਕਰ ਕੀਤਾ। ਉਂਝ ਹਜ਼ੂਰ ਦੀ ਬਾਣੀ ਵਿੱਚ ਯੁੱਗਾਂ ਨੂੰ ਮਾਨਸਿਕ ਅਵਸਥਾ ਨਾਲ ਵੀ ਵਿਆਖਿਆ ਕੀਤੀ ਗਈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਇਨਸਾਨ ਜਿੱਥੇ ਸੱਚ ਹੈ, ਸੰਤੋਖ ਹੈ, ਸਬਰ ਹੈ, ਪਰਮਾਤਮਾ ਦੀ ਬੰਦਗੀ ਹੈ ਤੇ ਅਸੀਂ ਸ਼ਬਦ ਵਰਤਨੇ ਇਸ ਘਰ ਵਿੱਚ ਤਾਂ ਨਿਰਾ ਸਤਿਯੁਗ ਹੀ ਵਰਤਦਾ ਹੈ, ਅੱਜ ਵੀ ਲਫ਼ਜ਼ ਵਰਤਨੇ। ਪਾਠ ਕਰਦਿਆਂ ਕੀਰਤਨ ਕਰਦਿਆਂ ਅਕਸਰ ਗੁਰਦੁਆਰਿਆਂ ਸੁਣਿਆ ਜਾਂਦਾ, ਭਜਨ ਬੰਦਗੀ ਕਰਦਿਆਂ ਅਸੀਂ ਕਹਿੰਦੇ ਹਾਂ ਬੈਕੁੰਠ ਬਣਿਆ, ਸੱਚਮੁੱਚ ਸਤਿਯੁਗ ਵਰਤਦਾ ਪਿਆ। ਤੇ ਜਦੋਂ ਉੱਥੇ ਕਿਤੇ ਕਲੇਸ਼ ਪੈਣ ਲੱਗ ਪੈਂਦਾ ਜਾਂ ਕਿਤੇ ਲੜਾਈ ਪੈਣ ਲੱਗ ਪੈਂਦੀ ਹੈ, ਅਸੀਂ ਇੱਕੋ ਦਮ ਕਹਿੰਦੇ ਹਾਂ ਕਲਯੁੱਗ ਦਾ ਪਹਿਰਾ ਹੋ ਗਿਆ, ਕਲਯੁੱਗ ਵਰਤ ਗਿਆ। ਇਹਦਾ ਮਤਲਬ ਕਿ ਸਾਡੀ ਮਾਨਸਿਕ ਦਸ਼ਾ ਤੇ ਵੀ ਨਿਰਭਰ ਕਰਦਾ ਹੈ। ਜਦੋਂ ਬੰਦੇ ਦੀ ਬਿਰਤੀ ਸਤੋ ਗੁਣੀ ਕਹਿ ਸੰਤੋਖ ਵਿੱਚ ਕਹਿ ਸੱਚ ਇਹ ਵੇ ਉਦੋਂ ਸਤਯੁਗ ਵਰਤਦਾ ਹੈ। ਜਦੋਂ ਇਸ ਦੇ ਅੰਦਰ ਕਿਸੇ ਨੂੰ ਦਾਨ ਪੁੰਨ ਦੀ ਬਿਰਤੀ ਪੈਦਾ ਹੁੰਦੀ ਹੈ ਉਦੋਂ ਮਨ ਨੂੰ ਤ੍ਰੇਤਾ ਵਰਤਦਾ ਹੈ। ਜਦੋਂ ਇਹ ਤਪੱਸਿਆ ਬੰਦਗੀ ਵਾਲੇ ਪਾਸੇ ਦਾ ਉਦਮ ਕਰਦਾ ਮੰਨ ਲਓ ਇਹਦੇ ਚ ਦੁਆਪਰ ਵਰਦਾ ਹੈ। ਤੇ ਪਿਆਰਿਓ ਜਦੋਂ ਅੰਦਰ ਇਹਦੇ ਵਾਸ਼ਨਾ ਦੀ ਅੱਗ ਭੜਕਦੀ ਏ ਯਾਦ ਰੱਖਿਓ ਉਦੋਂ ਬੰਦੇ ਦੇ ਅੰਦਰ ਕਲਯੁਗ ਵਰਦਾ ਪਿਆ। ਸਾਡੀ ਮਾਨਸਿਕ ਦਸ਼ਾ ਇੱਕੋ ਜਿਹੀ ਨਹੀਂ, ਪਰ ਮੈਂ ਪਹਿਲਾਂ ਬੇਨਤੀ ਕਰਾਂਗਾ ਕਿ ਸਮੇਂ ਦੀ ਵੰਡ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਨੇ ਆ ਨੇਮ ਨਿਭਾਉਂਦੇ ਹਾਂ ਤੇ ਸੌਣ ਲੱਗਿਆ ਜਿਸ ਬਾਣੀ ਦਾ ਪਾਠ ਕਰਨੇ ਆ ਅਸੀਂ ਸੋਹਿਲਾ ਸਾਹਿਬ ਜਾਂ ਕੀਰਤਨ ਸੋਹਿਲਾ ਕਹਿੰਦੇ ਤੇ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕੀਤਾ ਜਾਂਦਾ ਤੇ ਰਹਿਤ ਮਰਿਆਦਾ ਵਿੱਚ ਹੈ ਵੀ ਇਹ ਕਿ ਇਸ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ। ਪਾਠ ਕਰਨ ਤੋਂ ਬਾਅਦ ਜਦੋਂ ਆਪਣੇ ਆਸਣ ਤੇ ਜਾਂਦੇ ਉਦੋਂ ਬਾਅਦ ਗੱਲਾਂ ਨਹੀਂ ਕਰਨੀਆਂ। ਯਤਨ ਕਰੀਏ ਕਿ ਸੋਹਿਲਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਸਿਰਫ ਸਿਮਰਨ ਕਰਦਿਆਂ ਪਾਠ ਕਰਦਿਆਂ ਲੇਟਿਆਂ ਤੇ ਤਾਂ ਵੀ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦਿਆਂ ਨੀਂਦ ਆਵੇ। ਕੋਈ ਕਰਮ ਕਾਂਡ ਨਹੀਂ। ਅੱਜ ਜਿਹੜਾ ਮਨੋਵਿਗਿਆਨਕ ਹੈ, ਜਿਹੜੇ ਸਾਈਕੋਲੋਜਿਸਟ ਨੇ ਜਾਂ ਜਿਹੜੇ ਮਨੋਰੋਗਾਂ ਦਾ ਇਲਾਜ ਕਰਦੇ ਡਾਕਟਰ ਨੇ, ਉਹਨਾਂ ਨੂੰ ਕਦੀ ਪੁੱਛ ਕੇ ਦੇਖੋ। ਉਹ ਕਹਿੰਦੇ ਨੇ ਜਿਹੜਾ ਬੰਦਾ ਮਾਨਸਿਕ ਤੌਰ ਤੇ ਰੋਗੀ ਹੈ ਨਾ, ਉਸ ਬੰਦੇ ਦੀ ਨੀਂਦ ਜਿਹੜੀ ਉਹ ਬਿਲਕੁਲ ਗਵਾ ਜਾਂਦੀ। ਤੁਸੀਂ ਕਦੀ ਆਪਣੀ ਜ਼ਿੰਦਗੀ 'ਚ ਅਸੀਂ ਦੇਖੀਏ ਕਿ ਜਿਸ ਰਾਤ ਸਾਡੇ ਅੰਦਰ ਚਿੰਤਾ ਦਾ ਫੁਰਨਾ ਹੋਵੇ, ਜਿੰਨੇ ਮਰਜ਼ੀ ਥੱਕੇ ਹੋਵੋ, ਜਿਸ ਬੰਦੇ ਦੇ ਅੰਦਰ ਚਿੰਤਾ ਦੇ ਫੁਰਨੇ ਨੇ, ਉਸ ਥੱਕੇ ਹੋਏ ਬੰਦੇ ਨੂੰ ਰਾਤ ਨੀਂਦ ਨਹੀਂ ਆਉਂਦੀ। ਉਹ ਚਿੰਤਾ ਨਾਲ ਦੁਖੀ ਹੋਇਆ ਰਹਿੰਦਾ, ਉਹ ਬੇਚੈਨ ਹੁੰਦਾ, ਉਹਨੂੰ ਨੀਂਦ ਨਹੀਂ ਆਉਂਦੀ। ਪਰ ਸਿਆਣੇ ਲੋਕ ਗੱਲ ਕਹਿੰਦੇ ਨੇ ਕਿ ਮਨੋਵਿਗਿਆਨ ਇਸ ਗੱਲ ਨੂੰ ਸਵੀਕਾਰਦਾ ਕਿ ਰਾਤ ਨੂੰ ਸੌਣ ਲੱਗਿਆ ਜਿਹੋ ਜਿਹੇ ਖਿਆਲਾਤ, ਜਿਹੋ ਜਿਹੇ ਫੁਰਨੇ ਤੇ ਜਿਹੋ ਜਿਹੀਆਂ ਅੱਖਾਂ ਨਾਲ ਦੇਖ ਕੇ ਸੌਵੋਗੇ, ਜੋ ਕੁਝ ਬੋਲ ਕੇ ਸੌਵੋਗੇ, ਸੱਚ ਇਹ ਵੇ ਕਿ ਉਹ ਫੁਰਨੇ ਉਹ ਖਿਆਲ ਸਾਡੀ ਬਾਡੀ ਤੇ ਸੁੱਤਿਆਂ ਹੋਇਆਂ ਵੀ ਸਾਰੀ ਰਾਤ ਅਸਰ ਕਰਦੇ, ਉਹ ਆਪਣਾ ਅਸਰ ਕਰੀ ਜਾਂਦੇ ਨੇ। ਮੈਨੂੰ ਯਾਦ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਆਪਣੀ ਇੱਕ ਰਚਨਾ ਵਿੱਚ ਦੱਸਿਆ ਸੀ, ਮੇਰਾ ਖਿਆਲ ਸ਼ਾਇਦ ਸਿਮਰਨ ਦੀਆਂ ਬਰਕਤਾਂ ਉਹਨਾਂ ਦੀ ਕਿਤਾਬ ਹੈ, ਉਹਦੇ ਵਿੱਚ ਉਹਨਾਂ ਨੇ ਫਰਾਂਸ ਦੇ ਇੱਕ ਸ਼ਹਿਰ ਦਾ ਜ਼ਿਕਰ ਕੀਤਾ ਸੀ, ਨੈਨਸੀ ਸ਼ਹਿਰ। ਉਹਦੇ ਵਿੱਚ ਇੱਕ ਮਨੋਵਿਗਿਆਨਕ ਡਾਕਟਰ ਜਿਹੜਾ ਮਾਨਸਿਕ ਰੋਗਾਂ ਦਾ ਇਲਾਜ ਕਰਦਾ ਸੀ, ਉਹ ਜਦੋਂ ਉਸ ਕੋਲ ਕੋਈ ਰੋਗੀ ਆਉਂਦਾ ਸੀ ਉਹਨੂੰ ਧਿਆਨ ਨਾਲ ਪਹਿਲਾਂ ਉਹਦੀ ਗੱਲ ਸੁਣਨੀ, ਬੜਾ ਤਰਵਾਸ ਦੇਣਾ, ਬਾਅਦ ਵਿੱਚ ਉਹਦੇ ਰੋਗ ਨੂੰ ਸਮਝ ਲੈਣਾ, ਇਹਨੂੰ ਪ੍ਰੋਬਲਮ ਨੂੰ ਬਿਮਾਰੀ ਕੀ ਹੈ, ਇਹ ਮਾਨਸਿਕ ਤੌਰ ਤੇ ਕਿਸ ਰੋਗ ਨਾਲ ਪੀੜਿਤ ਹੈ। ਉਹਦੇ ਖਿਆਲਾਂ ਨੂੰ ਪੜ੍ਹਨ ਤੋਂ ਬਾਅਦ ਉਹਨੇ ਕਾਗਜ਼ ਦੇ ਟੁਕੜੇ ਤੇ ਇਹ ਲਿਖ ਦੇਣਾ ਕਿ ਮੈਂ ਬਿਲਕੁਲ ਠੀਕ ਹਾਂ, ਬਿਮਾਰੀ ਨਾਂ ਦੀ ਕੋਈ ਚੀਜ਼ ਨਹੀਂ, ਸਿਰਫ ਮੈਨੂੰ ਇੱਕ ਵਹਿਮ ਜਿਹਾ ਲੱਗਾ, ਮੈਂ ਸਵੇਰੇ ਬਿਲਕੁਲ ਤੰਦਰੁਸਤ ਹੋ ਜਾਣਾ। ਉਹਨੇ ਚਾਰ ਅੱਖਰ ਲਿਖਦੇ ਨੇ, ਇੱਕ ਗੱਲ ਕਹਿਣੀ ਨੂੰ ਰਾਤ ਨੂੰ ਸੌਣ ਲੱਗਿਆਂ 21 ਵਾਰ ਜਾਂ ਸ਼ਬਦ ਵਰਤ ਲੈਣਾ, ਇੰਨੇ ਵਾਰੀ ਪੜ੍ਹੀ। ਹੁਣ ਉਹਨੂੰ ਜੇ ਪੁੱਛਣਾ ਵੀ ਇਹ ਮੰਤਰ ਹੈ, ਉਹ ਕਹਿੰਦਾ ਮੰਤਰ ਨਹੀਂ, ਗੱਲ ਇਹ ਵੇ ਕਿ ਸਾਡਾ ਮਨ ਜਿਹੜਾ ਇਹਦੇ ਚ ਫੁਰਨੇ ਲਗਾਤਾਰ ਉੱਠਦੇ ਪਏ ਨੇ, ਤੇ ਜਿਹੜਾ ਬੰਦਾ ਰਾਤ ਨੂੰ ਸੌਣ ਲੱਗਿਆ ਇਹ ਖਿਆਲ ਲੈ ਕੇ ਸੌਵੇਗਾ ਬਿਮਾਰ ਬੰਦਾ ਮੈਂ ਤੰਦਰੁਸਤ ਹਾਂ, ਬਿਮਾਰੀ ਕੋਈ ਨਹੀਂ, ਮੈਂ ਬਿਲਕੁਲ ਆਰੋਗ ਹਾਂ, ਸੱਚ ਇਹ ਵੇ ਉਹਦੇ ਵਾਰ ਵਾਰ ਇਹ ਕਹੇ ਕੋਈ ਸ਼ਬਦ ਉਹਦੇ ਮਨ ਤੇ ਅਸਰ ਕਰਨਗੇ, ਤੇ ਕਹਿੰਦਿਆਂ ਕਹਿੰਦਿਆਂ ਸੌਂ ਜਾਏ, ਸਰੀਰ ਸੌਂ ਜਾਏਗਾ ਪਰ ਕਹਿਆ ਹੋਇਆ ਖਿਆਲ ਉਹਦੇ ਸਰੀਰ ਉੱਤੇ ਅਸਰ ਕਰੀ ਜਾਏ। ਇਸੇ ਕਰਕੇ ਬਾਬਾ ਜੀ ਨੇ ਕਿਹਾ ਜਿਹੜੇ ਬੰਦੇ ਸੌਣ ਲੱਗਿਆਂ ਰਾਤ ਨੂੰ ਵਾਹਿਗੁਰੂ ਕਹਿ ਕੇ ਪੈਂਦੇ ਆ। ਯਾਦ ਰੱਖਿਓ, ਭਾਵੇਂ ਅਸੀਂ ਕਹਾਂਗੇ ਸੁੱਤੇ ਆ, 10 ਮਿੰਟ ਜਪਿਆ, 15 ਮਿੰਟ ਜਪਿਆ, ਨਹੀਂ ਪਿਆਰਿਓ, ਸਾਡਾ ਸਰੀਰ ਸੌ ਜਾਏਗਾ ਪਰ ਜਪਿਆ ਹੋਇਆ ਸ਼ਬਦ ਸੁੱਤੀ ਹੋਈ ਬਾਡੀ ਉੱਤੇ ਵੀ ਅਸਰ ਕਰੇ। ਅਸੀਂ ਕਹਾਂਗੇ ਸੁੱਤਿਆਂ ਕਿਵੇਂ ਅਸਰ ਹੋ ਗਿਆ। ਮੈਂ ਬੇਨਤੀ ਕੀਤੀ ਸੀ, ਪੂਰਾ ਸਰੀਰ ਤਾਂ ਕਦੀ ਸੌਂਦਾ ਹੀ ਨਹੀਂ, ਅਸੀਂ ਸੌਂਦੇ ਹਾਂ ਪਰ ਸਾਡਾ ਹਾਰਟ ਤਾਂ ਨਹੀਂ ਸੌਂਦਾ, ਦਿਲ ਤਾਂ ਸਾਡਾ ਸੁੱਤਿਆਂ ਵੀ ਕੰਮ ਪਿਆ ਕਰਦਾ, ਬਲੱਡ ਪ੍ਰੈਸ਼ਰ ਤਾਂ ਸੁੱਤਿਆਂ ਦਾ ਵੀ ਚੱਲਦਾ, ਕਿਡਨੀ ਤਾਂ ਸੁੱਤਿਆਂ ਦੀ ਵੀ ਕੰਮ ਕਰਦੀ। ਅਸੀਂ ਸੁੱਤੇ ਹੁੰਦੇ ਹਾਂ ਪਰ ਸਵਾਸ ਤਾਂ ਨਹੀਂ ਸੌਂਦੇ, ਸੁੱਤਿਆਂ ਦੇ ਸਵਾਸ ਚੱਲਦੇ ਨੇ। ਜੇ ਸਾਡੇ ਸਰੀਰ ਦੇ ਅੰਦਰਲੇ ਹਿੱਸੇ ਸੁੱਤਿਆਂ ਹੋਇਆਂ ਵੀ ਆਪਣਾ ਕੰਮ ਕਰੀ ਜਾਂਦੇ ਨੇ, ਪਰ ਪਿਆਰਿਓ ਯਾਦ ਰੱਖੋ, ਜਦੋਂ ਅਸੀਂ ਗੁਰੂ ਗੁਰੂ ਜਪ ਕੇ ਸੌਵਾਂਗੇ, ਸੱਚ ਇਵੇਂ ਸਾਡੇ ਸਰੀਰ ਦੇ ਸੁੱਤਿਆਂ ਵੀ ਜਪਿਆ ਹੋਇਆ ਸਾਡੇ ਮਨ ਔਰ ਤਨ ਉੱਪਰ ਅਸਰ ਜ਼ਰੂਰ ਕਰੇਗਾ। ਤਾਂ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ, ਸੌਂਦੇ ਵਾਹ ਵਾਹ ਉੱਚਰੇ, ਜਿਹੜੇ ਸੌਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਸੌਂਦੇ ਆ, ਉੱਠਦੇ ਵੀ ਵਾਹ ਉਕਰੇ, ਉਹ ਉੱਠਦੇ ਵੀ ਤਾਂ ਵਾਹਿਗੁਰੂ ਕਹਿੰਦੇ ਆ ਕਿਉਂਕਿ ਸੁੱਤਿਆਂ ਹੋਇਆ ਉਹਨਾਂ ਅੰਦਰ ਫੁਰਨਾ ਗਿਆ। ਖੈਰ ਮੈਂ ਪ੍ਰਕਰਨ ਤੋਂ ਦੂਰ ਨਾ ਜਾਵਾਂ, ਇੱਕ ਤਾਂ ਯੁੱਗ ਸਾਡੀ ਮਾਨਸਿਕ ਅਵਸਥਾ ਵੀ ਇਸੇ ਕਰਕੇ ਜਦੋਂ ਕੋਈ ਸਮੇਂ ਨੂੰ ਦੋਸ਼ ਦਿੰਦਾ ਤੇ ਉਦੋਂ ਬਾਬਾ ਜੀ ਨੂੰ ਸ਼ਬਦ ਕਹਿ ਵੀ ਦਿੰਦੇ ਨੇ, ਸੋਈ ਚੰਦ ਚੜੇ ਸਿਤਾਰੇ ਸੋਈ ਦਿਨੀਅਰ ਤਪਤ ਰਹੇ, ਕਹਿੰਦੇ ਨੇ ਜੇ ਪੰਡਿਤ ਜੀ ਤੁਸੀਂ ਆਪਣੇ ਵਿਦਵਾਨ ਪੁਰਸ਼ੋ ਆਪਣੇ ਔਗਣਾਂ ਨੂੰ ਇਸ ਕਰਕੇ ਕਹਿੰਦੇ ਪਿਓ ਜੀ ਸਮਾਂ ਮਾੜਾ ਆ ਗਿਆ, ਸਾਡਾ ਕੋਈ ਕਸੂਰ ਨਹੀਂ। ਅਕਸਰ ਲੋਕ ਕਹਿੰਦੇ ਵੀ ਕਲਯੁੱਗ ਦਾ ਸਮਾਂ ਆ ਗਿਆ ਜੀ, ਮਹਾਰਾਜ ਕਹਿੰਦੇ ਨੇ ਜਿਹੜਾ ਸੂਰਜ ਹੁਣ ਰੋਸ਼ਨੀ ਦਿੰਦਾ, ਸਤਯੁੱਗ ਵਿੱਚ ਵੀ ਤਾਂ ਇਹੀ ਸੂਰਜ ਸੀ, ਜਿਹੜੇ ਤਾਰੇ ਚਮਕਦੇ ਦਿਸਦੇ ਪਏ ਨੇ ਤ੍ਰੇਤੇ ਦੁਆਪਰ ਤੇ, ਕਲਯੁੱਗ ਵਿੱਚ ਵੀ ਇਹੀ ਤਪ ਚਮਕਦੇ ਪਏ ਨੇ, ਇਹ ਰੁੱਤ ਉਹ ਸਨ, ਚੰਦਰਮਾ ਤਾਰੇ ਉਹ ਹੋ ਜਾਏ ਨੇ। ਇੱਥੇ ਸਤਿਗੁਰੂ ਕਹਿੰਦੇ ਨੇ ਇਨਸਾਨ ਕਈ ਵਾਰੀ ਆਪਣੇ ਮਨ ਦੀ ਗੰਦੀ ਬਿਰਤੀ ਨੂੰ ਇਉਂ ਕਹਿ ਲਵੋ ਬੇਦੋਸ਼ ਸ਼ਬਦ ਕਰਨ ਲਈ ਟਾਈਮ ਦੇ ਉੱਪਰ ਦੋਸ਼ ਮੜ ਦਿੰਦਾ, ਪਰ ਉਂਝ ਮੈਂ ਬੇਨਤੀ ਕਰਾਂਗਾ ਜਿਹੋ ਜਿਹਾ ਸਾਡਾ ਚੁਗਰਦਾ ਹੋਵੇਗਾ ਉਹ ਜਿਹਾ ਸਾਡੀ ਬੋਡੀ ਤੇ ਅਸਰ ਪਏਗਾ। ਮੈਂ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਦੀ ਜੋ ਗੱਲ ਚੱਲ ਰਹੀ ਉਹਦੇ ਬਾਰੇ ਅਰਜ਼ ਕਰਨੀ। ਅੱਜ ਸਾਡੀ ਦਸ਼ਾ ਦੇਖੋ ਤੇ ਅੱਜ ਤੋਂ 30-40-50 ਸਾਲ ਪਿਛਾਂ ਚਲੇ ਜਾਓ, ਅੱਜ ਸਾਡੀ ਦਸ਼ਾ ਕੀ ਹੋਗੀ, ਕੀ ਸਮੇਂ ਨੇ ਸਾਡੇ ਤੇ ਪ੍ਰਭਾਵ ਨਹੀਂ ਪਾਇਆ। ਮੈਂ ਇਹ ਨਹੀਂ ਕਹਾਂਗਾ ਵੀ ਸਮਾਂ ਪ੍ਰਭਾਵ ਨਹੀਂ ਪਾਉਂਦਾ, ਅੱਜ ਤੋਂ ਤੁਸੀਂ 50 ਸਾਲ ਪਹਿਲਾਂ ਚਲੇ ਜਾਓ, 60 ਸਾਲ ਪਹਿਲਾਂ ਚਲੇ ਜਾਓ, ਇਕੱਠੇ ਬੱਚੀਆਂ ਬੱਚੇ ਖੇਡਦੇ ਹੁੰਦੇ ਸਨ, ਇਹ ਸੱਚ ਹੈ ਨਾ ਕਿ ਰਾਤ ਨੂੰ ਇਕੱਠਿਆਂ ਖੇਡਣਾ ਮੀਤੀ ਖੇਡਣੀ, ਧੀਆਂ ਪੈਣਾ ਨੌਜਵਾਨ ਬੱਚੇ ਬੱਚੀਆਂ ਨੇ ਇਕੱਠੇ ਖੇਡਣਾ, ਕਿਸੇ ਦੀ ਮੱਤ ਮਾਰੀ ਜਾਏ ਗੱਲ ਵੱਖਰੀ ਕਿਸੇ ਟਾਵੇਂ ਟਾਵੇਂ ਦੀ, ਪਰ ਨਹੀਂ ਤਾਂ ਅਕਸਰ ਕਿਸ਼ੋਰ ਅਵਸਥਾ ਤੱਕ ਜਾਣ ਤੱਕ ਕਿਸੇ ਦੇ ਅੰਦਰ ਗੰਦੇ ਫੁਰਨੇ ਨੇ ਹੁੰਦੇ ਹੀ ਨਹੀਂ ਸਨ, ਮਾੜਾ ਖਿਆਲ ਹੀ ਨਹੀਂ ਸੀ ਉਪਜਦਾ। ਕਿਉਂ ਸੀ? ਕਿਉਂਕਿ ਉਸ ਵਕਤ ਦਾ ਸਮਾਂ ਜਿਹੜਾ ਸੀ ਉਹ ਮਨੁੱਖ ਦੀ ਬੋਡੀ ਤੇ ਪ੍ਰਭਾਵ ਪਾ ਰਿਹਾ ਸੀ, ਉਸ ਵਕਤ ਦਾ ਸਮਾਂ ਸਤੋ ਗੁਣੀ ਐਸਾ ਸੀ ਕਿ ਉਸ ਦੇ ਅੰਦਰ ਗੰਦਾ ਫੁਰਨਾ ਮੰਦਾ ਖਿਆਲ ਕਦੀ ਨਹੀਂ ਜਾਣਾ। ਪਰ ਅੱਜ ਤੁਸੀਂ ਆਪਣੇ ਚੁਗਿਰਦੇ ਝਾਤੀ ਮਾਰ ਕੇ ਦੇਖੋ, ਆਪਣੇ ਪਰਿਵਾਰਾਂ ਵੀ ਝਾਤੀ ਮਾਰ ਕੇ ਦੇਖੋ, ਮੇਰਾ ਖਿਆਲ 10-10, 11-11 ਸਾਲਾਂ ਦੇ ਨਿੱਕੇ ਨਿੱਕੇ ਬੱਚੇ ਨੇ ਜਿਨ੍ਹਾਂ ਅੰਦਰ ਵਾਸ਼ਨਾ ਦੀ ਅੱਗ ਨੇ ਭਾਂਬੜ ਵਾਲੇ ਹੋਏ। ਕੀ ਇਹ ਸਮੇਂ ਦਾ ਅਸਰ ਨਹੀਂ? ਵਕਤ ਆਪਣਾ ਅਸਰ ਰੱਖ ਰਿਹਾ ਹੈ। ਇੱਕ ਉਹ ਸਮਾਂ ਸੀ ਜਦੋਂ 7 ਵਰਤ ਦਾ ਸੀ, ਪਰ ਅੱਜ ਤੁਸੀਂ ਦੇਖੋ ਕੀ ਇਹ ਸਾਡੀ ਬੋਡੀ ਤੇ ਸਮਾਂ ਅਸਰ ਨਹੀਂ ਕਰ ਰਿਹਾ? ਕੀ ਉਹ ਸਮਾਂ ਸਾਡੇ ਮਾਨਸਿਕ ਪੱਧਰ ਉੱਪਰ ਅਸਰ ਨਹੀਂ ਕਰ ਰਿਹਾ? ਮੈਂ ਫਿਰ ਬੇਨਤੀ ਕਰਾਂਗਾ, ਜਿਹੋ ਜਿਹਾ ਸਮੇਂ ਵਿੱਚ ਵਰਤਾਰਾ ਹੋਵੇਗਾ ਮਨੁੱਖ ਸਰੀਰ ਦੇ ਉੱਪਰ, ਮਨ ਉੱਪਰ, ਉਹ ਵਰਤਾਰਾ ਜ਼ਰੂਰ ਅਸਰ ਕਰੇਗਾ। ਛੋਟੀ ਛੋਟੀ ਉਮਰ ਵਿੱਚ ਅੱਜ ਦੇਖੋ ਇੰਨੇ ਕੁ ਮਨ ਮਲੀਨਤਾ ਵਾਲੇ ਪਾਸੇ ਜਾਂਦੇ ਪਏ ਨੇ। ਕਿਉਂ? ਕਿਉਂਕਿ ਉਹਨਾਂ ਦੀਆਂ ਅੱਖਾਂ, ਉਹਨਾਂ ਦੇ ਕੰਨ, ਉਹਨਾਂ ਦੀ ਜ਼ਬਾਨ, ਉਹਨਾਂ ਦੇ ਪੂਰੇ ਸਰੀਰ ਦੇ ਇੰਦਰੇ ਜਿਹੜੇ ਨੇ ਉਹ ਜੋ ਦੇਖਦੇ ਸੁਣਦੇ ਨੇ ਵਾਸ਼ਨਾ ਤੋਂ ਬਿਨਾਂ ਉਹਨਾਂ ਨੂੰ ਨਜ਼ਰ ਹੀ ਕੁਝ ਨਹੀਂ ਆਉਂਦਾ, ਉਹ ਚੀਜ਼ਾਂ ਅਸਰ ਕਰ ਰਹੀਆਂ। ਉਂਝ ਆਓ ਥੋੜਾ ਜਿਹਾ ਬਾਣੀ ਚੋਂ ਦੇਖੀਏ, ਬੇਨਤੀ ਕਰਾਂਗਾ। ਟਾਈਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ, ਪਰ ਹਜ਼ੂਰ ਨੇ ਟਾਈਮ ਚੰਗਾ ਵੀ ਮੰਨਿਆ ਤੇ ਮੰਦਾ ਵੀ ਮੰਨਿਆ। ਹਾਲਾਂਕਿ ਸਾਰੇ ਕਹਿੰਦੇ ਆ ਵੀ ਗੁਰਬਾਣੀ ਕਿਸੇ ਦਿਨ ਨੂੰ ਚੰਗਾ ਤੇ ਮੰਦਾ ਨਹੀਂ ਮੰਨਦੀ। ਬਿਲਕੁਲ ਠੀਕ ਹੈ, ਟਾਈਮ ਦੇ ਲਿਹਾਜ਼ ਨਾਲ ਚੰਗਾ ਮੰਦਾ ਨਹੀਂ ਮੰਨਦੀ, ਪਰ ਗੁਰੂ ਗ੍ਰੰਥ ਸਾਹਿਬ ਚੰਗਾ ਦਿਨ ਵੀ ਮੰਨਦਾ ਤੇ ਮੰਦਾ ਵੀ ਮੰਨਦਾ। ਉਹ ਕਿਵੇਂ? ਜਿਸ ਦਿਨ ਪਰਮਾਤਮਾ ਦੀ ਯਾਦ ਆਉਂਦੀ ਹੈ, ਗੁਰੂ ਚੇਤੇ ਆਉਂਦਾ, ਅੰਦਰ ਚਾਹ ਤੇ ਖੇੜਾ ਬਣਦਾ, ਉਦੋਂ ਵੱਡਾ ਚੰਗਾ ਦਿਨ ਕੋਈ ਨਹੀਂ। ਤੇ ਜਿਸ ਦਿਨ ਵਾਹਿਗੁਰੂ ਦੀ ਯਾਦ ਭੁੱਲ ਜਾਏ, ਚੇਤੇ ਰੱਖਿਓ, ਉਦੋਂ ਮੰਦਾ ਦਿਨ ਕੋਈ ਨਹੀਂ। ਸਤਿਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਹਾਲਾਂਕਿ ਉਹ ਸਮੇਂ ਦੀ ਵੰਡ ਹੈ, ਕਹਿੰਦੇ ਨੇ ਇੱਕ ਘੜੀ ਜੇ ਸਾਈ ਨਾ ਮਿਲੇ ਤੇ ਕਲਯੁਗ ਵਾਪਰ ਗਿਆ ਹੈ। ਸੱਚ ਇਹ ਵੇ, ਸੋਈ ਦਿਨਸ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ। ਹੁਣ ਇੱਥੇ ਸ਼ਬਦ ਸੁਹਾਵੜਾ ਵਰਤਿਆ, ਕੋਈ ਦਿਨ ਅੱਤ ਦਾ ਸੁਹਾਵਣਾ ਹੈ, ਜਿਸ ਦਿਨ ਪਿਆਰੇ ਪ੍ਰਭੂ ਦਾ ਚੇਤਾ ਆਉਂਦਾ, ਉਹਦਾ ਸਿਮਰਨ ਉਹਦੀ ਬੰਦਗੀ ਦੀ ਸਮਝ ਪੈਂਦੀ ਹੈ, ਤੇ ਜਿਸ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭੁਲੇਰੀ। ਰੁੱਤ ਜਿੰਨੀ ਮਰਜ਼ੀ ਚੰਗੀ ਰੁੱਤ ਹੋਵੇ, ਬਸੰਤ ਦੀ ਰੁੱਤ ਵੀ ਹੋਵੇ, ਪਿਆਰਿਓ ਜਿਸ ਦਿਨ ਵਾਹਿਗੁਰੂ ਭੁੱਲ ਜਾਏ, ਉਦਣ ਚੰਗੀਆਂ ਰੁੱਤਾਂ ਵੀ ਸਾੜਨ ਲੱਗ ਪੈਂਦੀਆਂ ਨੇ। ਜਿੱਦਣ ਵਾਹਿਗੁਰੂ ਚੇਤੇ ਆਉਂਦਾ ਹੋਵੇ, ਉਦਣ ਜੇਠ ਦੇ ਅਖਾੜ ਦੀ ਗਰਮੀ ਵੀ ਠੰਡ ਦੇਣ ਲੱਗ ਪੈਂਦੀ। ਸਭ ਤੋਂ ਜ਼ਿਆਦਾ ਸਾਡੇ ਅੰਦਰ, ਇਸੇ ਕਰਕੇ ਬਾਬਾ ਜੀ ਨੇ ਕਿਹਾ ਮਹਾਂ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ। ਅਸੀਂ ਬਾਣੀ ਚ ਪੜ੍ਹਨੇ, ਨਾਨਕ ਤਿਨਾ ਬਸੰਤ ਕਹਿ ਜਿਨ ਕਰ ਵਸਿਆ ਕੰਤ, ਜਿਨ ਕਹਿ ਕੰਤ ਦਸ ਦਿਸ਼ਾ ਪੁਰੀ ਸੇ ਐਨਸ ਫਿਰੇ ਜਲੰਤ। ਬਸ ਇੰਨੀ ਕੁ ਗੱਲ ਯਾਦ ਰੱਖਿਓ, ਕੋਈ ਵਕਤ ਚੰਗਾ ਹੈ ਜਿਸ ਵਕਤ ਮਾਲਕ ਤੇ ਗੁਰੂ ਦੀ ਯਾਦ ਆਵੇ, ਜਿਸ ਵਕਤ ਪ੍ਰਭੂ ਗੁਰੂ ਰੱਬ ਭੁੱਲ ਜਾਏ, ਚੇਤੇ ਰੱਖਿਓ, ਉਦੋਂ ਮੰਦਾ ਦਿਨ ਕੋਈ ਹੋ ਹੀ ਨਹੀਂ ਸਕਦਾ। ਸਭ ਤੋਂ ਮਾੜਾ ਵੇਲਾ ਉਹ ਵੇ ਜਦੋਂ ਸਾਈਂ ਭੁੱਲ ਜਾਏ। ਇਹਨੂੰ ਫਿਰ ਥੋੜਾ ਜਿਹਾ ਸੁਣੋ, ਕਈ ਵਾਰੀ ਸਮਾਂ ਮਾੜਾ ਐਸ ਵਜਾਉਂਦਾ, ਬੰਦਾ ਢਹਿੰਦੀ ਕਲਾ ਜਾਂਦਾ, ਸਰੀਰ ਖੇਦ ਹੁੰਦਾ, ਕਾਰੋਬਾਰ ਵਿੱਚ ਦਿੱਕਤ ਆਉਂਦੀ ਹੈ, ਪਰ ਉਸ ਸਮੇਂ ਵੀ ਪ੍ਰਭੂ ਦੀ ਯਾਦ ਆਵੇ, ਉਹ ਦੁੱਖ ਵੀ ਸੁੱਖ ਪਾਸਣ ਲੱਗ ਪੈਂਦਾ। ਜੇ ਅੱਤ ਦਾ ਸੁੱਖ ਹੋਵੇ, ਪਰਮਾਤਮਾ ਦੀ ਯਾਦ ਵਿਸਰ ਜਾਏ, ਉਹ ਸੁੱਖ ਵੀ ਦੁੱਖ ਬਣ ਜਾਂਦਾ ਹੈ। ਇਸੇ ਨੂੰ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਧਨੀ ਵੀ ਹੋਣਾ ਪਾਠ ਪਟੰਬਰ ਭਾਗੇ ਸੇਤੀ ਜਾਲੇ। ਪ੍ਰਭੂ ਤੋਂ ਬਿਨਾਂ ਰੇਸ਼ਮੀ ਕੱਪੜੇ ਵੀ ਅੱਗ ਦੀਆਂ ਲਪਟਾਂ ਨੇ, ਪਰ ਜੇ ਵਾਹਿਗੁਰੂ ਜੀ ਯਾਦ ਆ ਜਾਣ ਤੇ ਸਿਰ ਤੋਂ ਪੈਰਾਂ ਤੱਕ ਤਨ ਮਿੱਟੀ ਨਾਲ ਭਰਿਆ ਹੋਵੇ, ਉਹ ਮਿੱਟੀ ਦੇ ਕਣ ਵੀ ਸਰੀਰ ਨੂੰ ਸੋਭਾ ਦਿੰਦੇ। ਧਨੀ ਵਿਖਾਉਣਾ ਪਾਠ ਪਟੰਬਰ ਭਾਗੇ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸਹਿਨਾਲੇ। ਫਿਰ ਬੇਨਤੀ ਕਰਾਂਗਾ ਕਿ ਸਮੇਂ ਦੀ ਵੰਡ ਜਿਹੜੀ ਮਹਾਰਾਜ ਜੀ ਨੇ ਕੀਤੀ, ਸੋਹਿਲਾ ਸਾਹਿਬ ਦੀ ਬਾਣੀ ਚ ਅਸੀਂ ਰੋਜ਼ ਇਹ ਬਚਨ ਪੜ੍ਹਨੇ ਹਾਂ। ਅਸੀਂ ਰੋਜ਼ ਪੜ੍ਹਨੇ ਹਾਂ, ਵਿਸਵੇ ਚੱਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਦਾਸ ਕਈ ਵਾਰੀ ਬੇਨਤੀ ਕਰਦਾ, ਹੁਣ ਇਹ ਸਾਰੀ ਵਕਤ ਦੀ ਟਾਈਮ ਦੀ ਵੰਡ ਹੈ। ਵਿਸਵੇ ਚੱਸਿਆਂ ਘੜੀਆਂ ਪੈਰਾਂ, ਅੱਖ ਦਾ 15 ਵਾਰੀ ਚਮਕਣਾ ਇੱਕ ਵਿਸਾ ਬਣਦਾ, 15 ਵਿਸੇ ਇਕੱਠੇ ਹੋਣ ਇੱਕ ਚਸਾ ਬਣਦਾ, 30 ਚਸੇ ਇਕੱਠੇ ਹੋਣ ਤੇ ਇੱਕ ਪਲ ਬਣਦਾ, 60 ਪਲ ਇਕੱਠੇ ਹੋਣ ਤੇ ਇੱਕ ਘੜੀ ਬਣਦੀ ਹੈ, 7.5 ਘੜੀਆਂ ਹੋਣ ਤੇ ਇੱਕ ਪੈਰ ਬਣਦਾ ਹੈ, 8 ਪੈਰ ਹੋਣ ਦਿਨ ਤੇ ਰਾਤ ਬਣਦਾ ਹੈ, 7 ਦਿਨ ਤੇ ਰਾਤਾਂ ਇਕੱਠੇ ਹੋ ਜਾਣ ਤੇ 7 ਵਾਰ ਬਣਦੇ ਨੇ, 7 ਵਾਰਾਂ ਦੀ ਚੌਕੜੀ ਨਾਲ ਮਹੀਨਾ ਬਣ ਜਾਂਦਾ ਹੈ, 12 ਮਹੀਨਿਆਂ ਨਾਲ ਇੱਕ ਬਰਸ ਬਣਦਾ ਹੈ, 100 ਬਰਸਾਂ ਦੀ ਇੱਕ ਸਦੀ ਬਣ ਜਾਂਦੀ ਹੈ। ਇਸੇ ਤਰ੍ਹਾਂ ਸਮਾਂ ਜਿਹੜਾ ਅੱਗੇ ਅੱਗੇ ਵਿਸਤਾਰ ਕਰੀ ਜਾਂਦਾ ਹੈ, ਪਰ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਉਹ ਇੱਕ ਸਵਾਸ ਕਹਿ ਲਓ, ਇਹਨੂੰ ਇੱਕ ਨਿਮਕ ਕਹਿ ਲਓ। ਇਸੇ ਕਰਕੇ ਗੁਰਬਾਣੀ ਨੇ ਕਿਹਾ ਇੱਕ ਨਿਮਕ ਵੀ ਪ੍ਰਭੂ ਭੁੱਲੇ ਨਾ। ਇੱਕ ਨਿਮਕ ਦਾ ਅਰਥ ਸੀ ਕਿ ਬੰਦੇ ਦੀ ਜ਼ਿੰਦਗੀ ਦਾ ਕੋਈ ਵਕਤ ਐਸਾ ਨਾ ਆਵੇ ਜਦੋਂ ਪ੍ਰਭੂ ਦੀ ਯਾਦ ਭੁੱਲ ਜਾਏ। ਥੋੜੀ ਜਿਹਾ ਉਹ ਮੇਰੀ ਬੇਨਤੀ ਸੁਣਿਓ, ਜਿਹੜੇ ਪਾਠ ਕਰਦੇ ਹੋ ਆਪ ਸਹਿਜ ਪਾਠ, ਉਹਨਾਂ ਨੂੰ ਗੱਲ ਛੇਤੀ ਸਮਝ ਪੈ ਜਾਏਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮੇਂ ਦੀ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ। ਜਿਵੇਂ ਆਪਾਂ ਰਾਗ ਪੜ੍ਹਨੇ, 31 ਰਾਗਾਂ ਦਾ ਜ਼ਿਕਰ ਕਰਨੇ ਅਸੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਟਾਈਮ ਦੇ ਸਰਲੇਖ ਥੱਲੇ ਵੀ ਬਾਣੀ ਹੈ। ਜਿਵੇਂ ਦਿਨ ਤੇ ਰਹਿਣ ਹੈ, ਜਾਂ ਸ਼ੁਰੂ ਕਰਾਂ ਮੈਂ, ਪੈਰ ਨੇ ਅਸੀਂ ਪੜ੍ਹਨੇ ਆ ਪੈਰ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੈਰਿਆਂ ਦੇ ਸਰਲੇਖ ਦੇ ਥੱਲੇ ਵੀ ਬਾਣੀ ਹੈ। ਪਰ ਉੱਥੇ ਫਰਕ ਇੰਨਾ, ਅੱਜ ਕਈ ਵਾਰੀ ਪੁੱਛਿਆ ਜਾਂਦਾ ਵੀ ਪੈਰ ਕਿੰਨੇ ਘੰਟੇ ਦਾ, ਵਿੱਚ ਵਿੱਚ ਅਸੀਂ ਘੜੀਆਂ ਦਾ ਤੇ ਪਤਾ ਨਹੀਂ ਲੱਗਦਾ। ਦਰਬਾਰ ਸਾਹਿਬ ਦੀ ਮਰਿਆਦਾ ਨੂੰ ਜ਼ੇਹਨ ਚ ਰੱਖ ਕੇ ਚੱਲੋ, ਉੱਥੇ ਗਰਮੀਆਂ ਤੇ ਸਰਦੀਆਂ ਵਿੱਚ ਪੈਰ ਨੂੰ ਕਦੇ ਅੱਗੇ ਪਿੱਛੇ ਨਹੀਂ ਹੋਣ ਦਿੱਤਾ ਜਾਂਦਾ। ਜਿਉਂ ਜਿਉਂ ਸਰਦੀ ਆਉਣੀ ਹੈ ਤੇ ਗੁਰੂ ਸਾਹਿਬ ਦਾ ਪ੍ਰਕਾਸ਼ 5:30 ਹੁਣ ਹੁੰਦਾ ਜੀ, ਹੁਕਮਨਾਮਾ ਹੁੰਦਾ। ਜਦੋਂ ਗਰਮੀਆਂ ਤੁਸੀਂ ਦੇਖਦੇ ਹੋ ਤੇ ਇਸ ਤੋਂ ਪਿੱਛਾਂ ਬੈਠ ਚਲੀ ਜਾਂਦਾ। ਅਸਲ ਚ ਇਉਂ ਕਹਿ ਲਓ, ਸਿੱਧੇ ਜੇ ਅੱਜ ਕੱਲ੍ਹ ਪੜ੍ਹੇ ਲਿਖੇ ਸਮਾਜ ਦੇ ਲਈ ਆ ਦਿਨ ਦੀ ਲੋ ਲੱਗਣ ਤੋਂ ਪਹਿਲਾਂ, ਸੂਰਜ ਨਹੀਂ, ਲੋ ਲੱਗਣ ਤੋਂ ਪਹਿਲਾਂ 3 ਘੰਟੇ ਗਿਣ ਲਿਓ, ਚੇਤੇ ਰੱਖਿਓ, ਇੱਕ ਪੈਰ ਬਣ ਜਾਂਦਾ। ਬਜਾਏ ਕਿ ਵਿਸ਼ ਵਿੱਚ ਅਸਿਆ ਘੜੀਆਂ, ਚੇਤਾ ਨਹੀਂ ਰਹੇਗਾ ਹੁਣ ਕਿਉਂਕਿ ਮੈਂ ਇਸ ਪਾਸੇ ਪੈਣਾ ਨਹੀਂ। ਕਬੀਰ ਸਾਹਿਬ ਨੇ ਸ਼ਬਦ ਵਰਤਿਆ ਹੈ ਕਿ ਉਹਨਾਂ ਨੇ 64 ਘੜੀਆਂ ਦਾ ਜ਼ਿਕਰ ਕੀਤਾ, 8 ਪੈਰ 64 ਘੜੀ। ਭਾਈ ਗੁਰਦਾਸ ਸਾਹਿਬ ਨੇ 60 ਘੜੀਆਂ ਦਾ ਜ਼ਿਕਰ ਕੀਤਾ। ਹੁਣ ਇਹਦੇ ਵਿੱਚ ਵੀ ਇੱਕ ਸਮੱਸਿਆ ਹੈ ਕਿ ਥੋੜੀਆਂ ਜਿਹੀਆਂ ਘੜੀਆਂ ਦਾ ਫਰਕ ਪੈਂਦਾ ਹੈ। ਪਰ ਮੈਂ ਬੇਨਤੀ ਕਰਾਂਗਾ ਸਿੱਧੀ ਜੀ ਗੱਲ ਕਿ ਲੋ ਲੱਗਣ ਤੋਂ ਪਹਿਲਾਂ 3 ਘੰਟੇ ਜਿਹੜੇ ਨੇ ਉਹਨੂੰ ਤੁਸੀਂ ਰਾਤ ਦਾ ਆਖਰੀ ਪੈਰ ਕਹਿ ਸਕਦੇ ਹੋ, ਉਹਨੂੰ ਅੰਮ੍ਰਿਤ ਵੇਲਾ ਕਹਿ ਸਕਦੇ ਹੋ। ਉਂਝ ਵੈਸੇ ਤਾਂ ਚਲੋ ਘੜੀਆਂ 12 ਵਜੇ ਤੋਂ ਬਾਅਦ ਡੇਟ ਚੇਂਜ ਹੋ ਜਾਂਦੀ। ਫਿਰ ਮੈਂ ਬੇਨਤੀ ਕਰਾਂਗਾ, ਹੁਣ ਦੇਖੋ ਪੈਰ ਨੇ, 4 ਪੈਰ ਦਿਨ ਤੇ 4 ਪੈਰ ਰਾਤ ਹੈ। ਸਤਿਗੁਰੂ ਨੇ ਉਸ ਪੈਰ ਦਾ ਜਿਹੜਾ ਸਮਾਂ ਹੈ ਉਹਨੂੰ ਸਾਡੇ ਮਨੁੱਖਾ ਜਨਮ ਦੇ 4 ਪੈਰ ਬਣਾ ਦਿੱਤੇ। ਉਦਾਹਰਨ ਦੇ ਤੌਰ ਤੇ ਜਿਵੇਂ ਪਹਿਲਾ ਪੈਰ ਮਾਂ ਦੇ ਪੇਟ ਵਿੱਚ, ਪਹਿਲਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ, ਪਹਿਲਾ ਪੈਰ ਜਨਮ ਤੋਂ ਪਹਿਲਾਂ। ਦੂਸਰਾ ਪੈਰ ਕਿਹਾ, ਦੂਜਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ, ਉਹ ਪੈਰ ਕਿਹਾ। ਇਉਂ ਕਹਿ ਲਓ ਉਹ ਪੈਰ ਹੈ ਕਿ ਜਨਮ ਤੋਂ ਲੈ ਕੇ 15-16 ਸਾਲ ਦਾ ਜਿਹੜਾ ਵਕਤ ਬਣਦਾ ਉਹ ਦੂਜਾ ਪੈਰ ਹੈ। ਤੀਜਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਧਨ ਜੋਬਨ ਸੋਚਿਤ, ਤੀਜਾ ਪੈਰ ਹੈ ਜਦੋਂ ਜਵਾਨੀ ਪੈਸਾ ਤੇ ਵਾਸ਼ਨਾ ਵਿੱਚ ਬੰਦੇ ਦਾ ਚਿੱਤ ਖਚਿਤ ਹੋ ਗਿਆ, ਚੌਥਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ, ਚੌਥਾ ਪੈਰ ਹੈ ਜਦੋਂ ਬੁਢੇਪਾ ਆ ਗਿਆ ਕੇਸ ਚਿੱਟੇ ਹੋ ਗਏ। ਜਿਵੇਂ ਫਸਲ ਪੱਕ ਜਾਏ ਤੇ ਫਸਲ ਦਾ ਰੰਗ ਤਬਦੀਲ ਹੋ ਜਾਂਦਾ, ਪਿਆਰਿਓ ਜਦੋਂ ਸਰੀਰ ਪੱਕ ਕੇ ਵੱਢਣ ਵਾਲੇ ਮੌਤ ਵਾਲੇ ਪਾਸੇ ਆਉਂਦਾ, ਸੱਚ ਏ ਉਦੋਂ ਬੰਦੇ ਦੀ ਬੋਡੀ ਦੇ ਕੇਸਾਂ ਦਾ ਰੰਗ ਤਬਦੀਲ ਹੋ ਜਾਂਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501
2: 23rd Street, Northeast Calgary. प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, Southeast Calgary, near Stanford.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120, 4150, 109th ਐਵੀਨਿਊ ਨਾਰਥ ਈਸਟ ਕੈਲਗਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਰਹਿੰਦੇ ਹੋ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਧਰਤੀ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ। ਗੁਰੂ ਰਾਮਦਾਸ ਮਹਾਰਾਜ ਕਿਵੇਂ ਬਾਂਹ ਫੜਦੇ ਹਨ, ਸਾਧ ਸੰਗਤ ਇਹ ਇਕੱਲੀ ਕਹਿਣ ਦੀ ਗੱਲ ਨਹੀਂ ਕਿ ਗੁਰੂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਥਾਮਿਆਂ ਦੀ ਥਾਂ ਹੈ, ਨੇ ਓਟਿਆਂ ਦੀ ਓਟ ਹੈ, ਨੇ ਗੱਤਿਆਂ ਦੀ ਗੱਤ ਹੈ, ਨੇ ਪੱਤਿਆਂ ਦੀ ਪੱਤ ਹੈ, ਨੇ ਧਿਰਿਆਂ ਦੀ ਧਿਰ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਹੀ ਹਰ ਰੋਜ਼ ਪ੍ਰਤੱਖ ਕੋਈ ਨਾ ਕੋਈ ਕੁਤਕ ਵਰਤਦਾ। ਇੱਕ ਸੱਜਣ ਉਹਨੇ ਸਾਨੂੰ ਗੁਰਮਤਿ ਸਮਾਗਮ ਤੇ ਬੁਲਾਇਆ ਤਾਂ ਸਾਧ ਸੰਗਤ ਉਹਦੀ ਬਹੁਤ ਵੱਡੀ ਕੋਠੀ ਬਣੀ ਹੋਈ, ਵਿੱਚ ਕੋਈ 22-24 ਲੱਖ ਦੀ ਗੱਡੀ ਖੜੀ। ਉਹਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਵੱਡਾ ਸਰੂਪ ਫੋਟੋ ਆਪਣੇ ਘਰ ਵਿੱਚ ਲਾਈ ਹੋਈ। ਮੈਂ ਉਹਨਾਂ ਨੂੰ ਪੁੱਛਿਆ, ਸਰਦਾਰ ਜੀ ਬੱਚੇ ਬਾਹਰ ਗਏ ਹੋਏ ਨੇ? ਉਹ ਕਹਿੰਦਾ, ਨਹੀਂ ਭਾਈ ਸਾਹਿਬ ਜੀ, ਦੋ ਬੱਚੇ ਨੇ, ਬੇਟੀ ਵਿਆਹੀ ਹੋਈ ਹੈ, ਬੇਟਾ ਵੀ ਵਿਆਹ ਹੈ, ਇੱਥੇ ਹੀ ਨਹੀਂ। ਫਿਰ ਮੈਂ ਉਹਨੂੰ ਕਿਹਾ, ਜ਼ਮੀਨ ਬਹੁਤ ਹੋਣੀ ਹੈ, ਤਾਈਓ ਇੰਨੀ ਵੱਡੀ ਕੋਠੀ, ਇੰਨੀ ਵੱਡੀ ਕਾਰ ਤੇ ਇੰਨਾ ਖਰਚਾ। ਤਾਂ ਉਹ ਹਲਕਾ ਜਿਹਾ ਮੁਸਕਰਾ ਕੇ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਰਕੇ ਕਹਿੰਦਾ, ਭਾਈ ਸਾਹਿਬ ਜੀ ਨਹੀਂ, ਜ਼ਮੀਨ ਸਿਰਫ 6.5 ਕਿੱਲੇ। ਮੈਂ ਉਹਨੂੰ ਕਿਹਾ, 6.5 ਕਿੱਲਿਆਂ ਚੋਂ ਏਦਾਂ ਦੀ ਕੋਠੀ ਨਹੀਂ ਬਣ ਸਕਦੀ, 6.5 ਕਿੱਲਿਆਂ ਵਿੱਚੋਂ ਇੰਨੀ ਮਹਿੰਗੀ ਗੱਡੀ ਨਹੀਂ। ਤਾਂ ਉਹਨੇ

ਦਿਲਾਂ ਕਰੇ ਜ਼ਮੀਨ ਤੇ ਕਰਜ਼ਾ ਚੁੱਕਿਆ ਉਹ 25 ਲੱਖ ਰੁਪਈਆ ਹੋਰ ਵਧਣ ਲੱਗ ਪਿਆ। ਤੱਕੇ ਨਾ ਇਸ ਘਾਟੇ ਵਿੱਚ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਵੀ ਪੈਸਾ ਵੀ ਸਿਰ ਚੜ ਗਿਆ, ਲੜਕੇ ਦਾ ਕੰਮ ਵੀ ਨਾ ਬਣਿਆ ਉਹ ਵੀ ਬਾਹਰੋਂ ਆ ਗਿਆ, ਲੜਕੀ ਵਿਆਹੁਣ ਵਾਲੀ ਹੈ ਕੱਲ ਨੂੰ ਕੌਣ ਰਿਸ਼ਤਾ ਕਰੇ ਕਿਵੇਂ ਵਿਆਹ ਕਰਾਂਗਾ। ਜੇ ਜ਼ਮੀਨ ਵੇਚ ਕੇ ਕਰਜ਼ਾ ਲਾਇਆ ਫਿਰ ਤਾਂ ਊਂ ਹੀ ਬੱਚਿਆਂ ਦੀ ਵਿਆਹ ਸ਼ਾਦੀ ਹੋਣੀ। ਕਹਿੰਦਾ ਚਿੰਤਾ ਪਰੇਸ਼ਾਨੀ ਵਿੱਚ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ। ਇੱਕ ਦਿਨ ਫਿਰ ਮਨ ਨੇ ਫੈਸਲਾ ਕੀਤਾ ਕਿ ਮਨਾ ਰੋਜ਼ ਅਖਬਾਰਾਂ ਵਿੱਚ ਆਉਂਦਾ ਕਰਜ਼ੇ ਥੱਲੇ ਆਇਆ ਕਿਸਾਨ ਖੁਦਕੁਸ਼ੀ ਕਰ ਲੈਂਦਾ। ਕਹਿੰਦਾ ਇਹਦੇ ਨਾਲੋਂ ਚੰਗਾ ਮੈਂ ਕੋਈ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਾਂ, ਬਾਅਦ ਵਿੱਚ ਕਿਹੜਾ ਮੈਂ ਵੇਖਣ ਆਉਣਾ, ਭਾਵੇਂ ਕੋਈ ਜ਼ਮੀਨ ਵੇਚੇ ਤੇ ਭਾਵੇਂ ਕੋਈ ਨਿਆਣੇ ਵਾਹ ਵਿਆਹੇ ਭਾਵੇਂ ਨਾ ਵਿਆਹੇ। ਕਹਿੰਦਾ ਮਨ ਹਾਰ ਗਿਆ, ਮੈਂ ਮਰਨ ਦਾ ਫੈਸਲਾ ਕਰ ਲਿਆ, ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ ਤੇ ਕਹਿੰਦਾ ਮੈਂ ਸ਼ਹਿਰੋਂ ਜਾ ਕੇ ਜ਼ਹਿਰ ਵੀ ਖਰੀਦ ਲੈਂਦੀ, ਜਿਹੜਾ ਦਾਣਿਆਂ ਵਿੱਚ ਰੱਖੀ ਹੁੰਦਾ ਨਾ ਟੀਕਾ ਉਹ ਖਰੀਦ ਲਿਆ। ਹੁਣ ਮਰਨ ਨੂੰ ਕਿਹਦਾ ਜੀ ਕਰਦਾ, ਜਦੋਂ ਮੌਤ ਜੇਬ ਵਿੱਚ ਪਾਈ ਹੋਵੇ ਫਿਰ ਬੰਦੇ ਨੂੰ ਘਰ ਪਰਿਵਾਰ ਬੱਚਿਆਂ ਦੇ ਨਾਲ ਬੜਾ ਮੋਹ ਆਉਂਦਾ, ਜਦੋਂ ਬੰਦੇ ਨੂੰ ਮੌਤ ਦਿਸਦੀ ਹੋਵੇ ਫਿਰ ਮੋਹ ਅੰਦਰੋਂ ਬੜਾ ਜਾਗਦਾ, ਆਪਣੇ ਪੁੱਤ ਧੀਆਂ ਘਰ ਪਰਿਵਾਰ ਦਾ ਫਿਕਰ ਕਰਕੇ ਮਨ ਵਿਰਾਗ ਵਿੱਚ ਰੋਵੇ ਪਰ ਸਾਰਿਆਂ ਦੇ ਸਾਹਮਣੇ ਨਹੀਂ। ਕਹਿੰਦਾ ਅੰਦਰੋਂ ਮਨ ਚੋਂ ਆਵਾਜ਼ ਆਈ, ਕੱਲ ਮੈਂ ਜ਼ਹਿਰ ਖਾ ਕੇ ਮਰ ਜਾਂਗਾ। ਫਿਰ ਅੰਦਰੋਂ ਮਨ ਚੋਂ ਆਵਾਜ਼ ਆਈ, ਇੱਕ ਵਾਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾ ਕੇ ਭੁੱਲ ਬਖਸ਼ਿਆ। ਕਹਿੰਦਾ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਗਿਆ, ਆ ਕੇ ਇਸ਼ਨਾਨ ਕੀਤਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਮੌਤ ਦਿਸ ਰਹੀ ਸੀ ਮੈਂ ਸ਼ਾਮ ਨੂੰ ਜ਼ਹਿਰ ਖਾ ਕੇ ਮਰ ਜਾਣਾ, ਤਾਂ ਕਹਿੰਦਾ ਅੱਖਾਂ ਭਰ ਕੇ ਵਿਰਾਗ ਮਨ ਰੋਇਆ, ਲੰਗਰ ਵਿੱਚ ਜਾ ਕੇ ਸੇਵਾ ਕੀਤੀ ਤੇ ਜਦੋਂ ਵਾਪਸ ਪਿੰਡ ਨੂੰ ਆਉਣ ਲੱਗਾ ਨਾ, ਕਹਿੰਦਾ ਸਰੋਵਰ ਦੇ ਕੰਢੇ ਖਲੋ ਕੇ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਤੇ ਹੱਥ ਜੋੜ ਕੇ ਕਿਹਾ, ਗੁਰੂ ਰਾਮਦਾਸ ਜੀ ਮੈਂ ਸ਼ਾਮਾਂ ਨੂੰ ਜ਼ਹਿਰ ਖਾ ਕੇ ਮਰ ਜਾਣਾ, ਮੇਰੇ ਬੱਚਿਆਂ ਦਾ ਖਿਆਲ ਰੱਖਿਓ, ਮੈਨੂੰ ਆਪਣੇ ਬੱਚੇ ਯਾਦ ਆਏ। ਕਹਿੰਦਾ ਮੈਂ ਅਰਦਾਸ ਕਰਕੇ ਰੋ ਪਿਆ, ਮਹਾਰਾਜ ਮੇਰੇ ਬੱਚਿਆਂ ਦਾ ਖਿਆਲ ਰੱਖਿਓ, ਮੇਰੇ ਕਰਮ ਮੇਰੇ ਸਿਰ ਤੇ ਕਰਜ਼ਾ ਚੜ ਗਿਆ, ਇਹ ਕਰਜ਼ਾ ਪਤਾ ਨੀ ਹੁਣ ਉਤਰਨਾ ਨਹੀਂ, ਗੁਰੂ ਰਾਮਦਾਸ ਮਹਾਰਾਜ ਮੇਰੇ ਬੱਚਿਆਂ ਦਾ ਖਿਆਲ ਰੱਖਿਓ। ਕਹਿੰਦਾ ਮਨ ਬੜਾ ਵਿਰਾਗ ਭਰਿਆ, ਰੱਜ ਕੇ ਰੋਇਆ ਮੈਂ ਹਰਿਮੰਦਰ ਸਾਹਿਬ ਵੱਲ ਵੇਖ ਕੇ ਤੇ ਉੱਥੋਂ ਸਰੋਵਰ ਤੋਂ ਜਲ ਦਾ ਚੁਲਾ ਲਿਆ, ਪਿੰਡ ਨੂੰ ਤੁਰ ਗਿਆ। ਜਦੋਂ ਉਹ ਪਿੰਡ ਨੂੰ ਤੁਰਿਆ ਬਾਹਰੋਂ ਆ ਕੇ ਆਟੋ ਲਿਆ, ਬੱਸ ਅੱਡੇ ਤੋਂ ਬੱਸ ਪਕੜੀ। ਕਹਿੰਦਾ ਜਾ ਕੇ ਮੈਂ ਆਪਣੇ ਸ਼ਹਿਰ ਉਤਰਿਆ ਸ਼ਾਮਾਂ ਨੂੰ 4, ਉੱਥੋਂ ਛੋਟੀਆਂ ਮਿੰਨੀਆਂ ਬੱਸਾਂ ਛੋਟੀ ਬੱਸ ਉਹਦੇ ਪਿੰਡ ਨੂੰ ਚੱਲਦੀ ਸੀ। ਜਦੋਂ ਉਹ ਸੋਚਾਂ ਵਿੱਚ ਡੁੱਬਿਆ, ਉਹ ਜ਼ਹਿਰ ਦਾ ਟੀਕਾ ਜੇਬ ਵਿੱਚ ਪਾਇਆ ਹੋਇਆ ਬੱਸ ਵਿੱਚ ਬਹਿ ਗਿਆ। ਕਹਿੰਦਾ ਛੋਟੀ ਬੱਸ ਵਿੱਚ ਮੈਂ ਬੈਠਾ, ਅਜੇ ਬੱਸ ਚੱਲੀ ਨਹੀਂ, ਇੰਨੇ ਨੂੰ ਇੱਕ ਬੰਦਾ ਬੱਸ ਵਿੱਚ ਚੜਿਆ, ਉਹਨੇ ਬਾਂਹ ਤੇ ਝੋਲਾ ਪਾਇਆ ਸੀ ਤੇ ਮੈਨੂੰ ਹਲੂਣ ਕੇ ਕਹਿੰਦਾ ਸਰਦਾਰ ਜੀ ਲਾਟਰੀ ਪਾ ਲਓ ਲਾਟਰੀ। ਕਹਿੰਦਾ ਮੈਂ ਤਾਂ ਆਪਣੀਆਂ ਸੋਚਾਂ 'ਚ ਚਿੰਤਾ ਵਿੱਚ, ਮੈਂ ਬੜੇ ਗੁੱਸੇ ਵਿੱਚ ਉਹਨੂੰ ਕਿਹਾ ਜਾ ਭਰਾਵਾ ਮੈਂ ਨਹੀਂ ਲਾਟਰੀ ਪਾ। ਕਹਿੰਦਾ ਉਹਨੇ ਫਿਰ ਕਿਹਾ ਸਰਦਾਰ ਜੀ ਲਾਟਰੀ ਪਾ ਕੇ ਵੇਖ ਲਓ। ਕਹਿੰਦਾ ਮੈਂ ਕਿਹਾ ਜਾ ਭਰਾਵਾ ਮੈਂ ਮਰਨ ਨੂੰ ਫਿਰਦਾ, ਤੂੰ ਲਾਟਰੀਆਂ ਚੁੱਕੀ ਫਿਰ। ਗੁੱਸੇ ਵਿੱਚ ਉਹਨੂੰ ਥੋੜਾ ਦਬਕਿਆ, ਇੰਨੇ ਨੂੰ ਬੱਸ ਤੁਰਨ ਵਾਲੀ ਸੀ। ਕਹਿੰਦਾ ਹੈਰਾਨੀ ਦੀ ਹੱਦ ਨਾ ਰਹੀ, ਉਹ ਲਾਟਰੀਆਂ ਵਾਲਾ ਨਾ ਮੈਂ ਕਦੇ ਲਾਟਰੀ ਪਾਈ। ਕਹਿੰਦਾ ਉੱਧਰ ਬੱਸ ਤੁਰਨ ਲੱਗੀ, ਉੱਧਰ ਉਹ 200 ਰੁਪਏ ਵਾਲੀ ਪਰਚੀ ਕੱਟ ਕੇ ਮੇਰੀ ਜੇਬ ਵਿੱਚ ਪਾ ਗਿਆ ਤੇ ਨਾਲੇ ਇੰਨੀ ਗੱਲ ਕਹਿ ਕੇ ਉੱਤਰ ਗਿਆ, ਕੋਈ ਨੀ ਜੇ ਨਿਕਲ ਆਈ ਫਿਰ ਪੈਸੇ ਦੇ ਦੇ। ਕਹਿੰਦਾ ਬੱਸ ਤੁਰ ਪਈ, ਉਹ ਸੱਜਣ ਉੱਤਰ ਗਿਆ। ਮੈਂ ਥੋੜੀ ਦੂਰ ਜਾ ਕੇ ਸੋਚਿਆ, ਉਹ ਮਨਾ ਨਾ ਮੈਂ ਕਦੇ ਲਾਟਰੀ ਪਾਈ, ਨਾ ਇਹ ਮੈਨੂੰ ਜਾਣਦਾ, ਫਿਰ ਇਹ 200 ਰੁਪਇਆ ਘਾਟਾ ਵੀ ਖਾ ਗਿਆ, ਮੈਨੂੰ 200 ਦੀ ਪਰਚੀ ਜੇਬ ਵਿੱਚ ਪਾ ਗਿਆ, ਇਹ ਕੌਣ ਹੋ ਸਕਦਾ। ਕਹਿੰਦਾ ਮੈਂ ਜੇਬ ਵਿੱਚੋਂ ਲਾਟਰੀ ਕੱਢ ਕੇ ਵੇਖੀ, ਸੋਚਾਂ ਵਿੱਚ ਡੁੱਬਿਆ, ਕਈ ਗੱਲਾਂ ਚੇਤੇ ਕੀਤੀਆਂ, ਘਰ ਜਾ ਕੇ ਜ਼ਹਿਰ ਦਾ ਟੀਕਾ ਖਾਣਾ ਸੀ। ਕਹਿੰਦਾ ਮਨ ਚ ਆਇਆ ਇੱਕ ਰਾਤ ਹੋਰ ਵੇਖ ਲਾਂ, ਸ਼ਾਇਦ ਕੋਈ ਗੁਰੂ ਰਾਮਦਾਸ ਮਹਾਰਾਜ ਨੇ ਰਾਹ ਕੱਢਿਆ। ਰਾਤ ਲੰਘਦੀ ਸਵੇਰ ਹੋਈ, ਪਿੰਡੋਂ ਉਹੀਓ ਮਿੰਨੀ ਬੱਸ ਪਕੜੀ, ਆਪਣੇ ਛੋਟੇ ਸ਼ਹਿਰ ਪਹੁੰਚਿਆ। ਕਹਿੰਦਾ ਮੈਂ ਅੱਡੇ ਵਿੱਚੋਂ ਬੰਦਾ ਲੱਭਦਾ ਰਿਹਾ, ਲੱਭਿਆ ਨਹੀਂ। ਉੱਥੇ ਉਹਦਾ ਇੱਕ ਦੋਸਤ ਬਿਲਡਿੰਗ ਦੀ ਦੁਕਾਨ ਗੇਟ ਗ੍ਰਿਲਾਂ ਬਣਾ। ਕਹਿੰਦਾ ਮੈਂ ਉਹਦੇ ਕੋਲ ਚੱਲ ਗਿਆ, ਉਹਨੂੰ ਕਿਹਾ ਯਾਰ ਆਹ ਕੋਈ ਕੱਲ ਬੰਦਾ ਲਾਟਰੀ ਮੇਰੀ ਜੇਬ 'ਚ ਪਾ। ਉਹ ਕਹਿੰਦਾ ਮੋਹਨ ਸਿੰਘ ਵੀ ਇਹ ਲਾਟਰੀ ਮੈਂ ਤਾਂ ਪਾਉਂਦਾ ਨਹੀਂ ਪਰ

STD ਵਾਲਾ ਬੰਦਾ ਲਾਟਰੀਆਂ ਪਾਉਂਦਾ, ਆਪਾਂ ਉਹ ਤੋਂ ਪੁੱਛ ਲਈ। ਕਹਿੰਦਾ ਸੀ STD ਵਾਲੇ ਕੋਲ ਗਏ, ਉਹਨੂੰ ਜਾ ਕੇ ਪਰਚੀ ਲਿਖਾਈ, ਉਹ ਵੇਖ ਕੇ ਕਹਿੰਦਾ ਸਰਦਾਰ ਜੀ ਇਹ ਲਾਟਰੀ ਮੰਗਲਵਾਰ ਨੂੰ ਨਿਕਲਦੀ ਹੈ, ਅਖਬਾਰ ਵਿੱਚ ਨੰਬਰ ਆਉਂਦਾ। ਕਹਿੰਦਾ ਮੰਗਲਵਾਰ ਤੱਕ ਮੈਂ ਮਰਨਾ ਸਥਗਿਤ ਕਰਦਾ, ਇੱਕ ਵਾਰ ਇਹ ਕ੍ਰਿਸ਼ਮਾ ਵੇਖਣਾ ਚਾਹੀਦਾ। ਕਹਿੰਦਾ ਮੰਗਲਵਾਰ ਤੱਕ ਮਰਨਾ ਰੱਦ ਕਰ ਦਿੱਤਾ, ਜਦੋਂ ਮੰਗਲਵਾਰ ਆਇਆ ਮੈਂ ਪਰਚੀ ਲੈ ਕੇ ਫਿਰ ਉਹ ਸ਼ਹਿਰ ਪਹੁੰਚ ਗਿਆ। ਜਾ ਕੇ ਕਹਿੰਦਾ ਉਸੇ ਬਿਲਡਿੰਗ ਵਾਲੇ ਦੋਸਤ ਨੂੰ ਮਿਲੇ, ਅਸੀਂ ਪਰਚੀ ਲੈ ਕੇ STD ਵਾਲੇ ਕੋਲ ਗਏ, ਸਾਡੇ ਜਾਂਦੇ ਨੂੰ ਅਖਬਾਰ ਰੱਖ ਕੇ ਉਹ ਆਪਣੀਆਂ ਪਾਈਆਂ ਲਾਟਰੀਆਂ ਦੇ ਨੰਬਰ ਮਿਲ ਲਏ। ਉਹਨੇ ਜਦੋਂ ਆਪਣੇ ਨੰਬਰ ਮੇਲ ਕੇ ਕਿਸੇ ਚੋਂ ਇੱਕ ਨੰਬਰ ਘੱਟ ਜਾਂਦਾ, ਕਿਸੇ ਚ ਦੋ ਘੱਟਦੇ ਨੇ, ਕਹਿੰਦਾ ਉਹ ਮੇਲ ਕੇ ਆਪਣੀਆਂ ਪਰਚੀਆਂ ਤੋਂ ਵਿਹਲਾ ਹੋਇਆ ਤੇ ਫਿਰ ਕਹਿੰਦਾ ਉਹਨੇ ਸਾਡੇ ਵਾਲੀ ਪਰਚੀ, ਕਹਿੰਦਾ ਲਿਆਓ ਸਰਦਾਰ ਜੀ ਤੁਹਾਡਾ ਵੀ। ਕਹਿੰਦਾ ਜਦੋਂ ਉਹਨੇ ਸਾਡੀ ਪਰਚੀ ਦੇ ਨੰਬਰ ਮਿਲੇ, ਇੱਕ ਦੋ ਤਿੰਨ ਵਾਰ ਮਿਲਦਿਆਂ ਕਹਿੰਦਾ ਨੰਬਰ ਮੇਲ ਕੇ ਉਹ ਕਹਿੰਦਾ ਸਰਦਾਰ ਜੀ ਪਾਣੀ ਪੂਣੀ ਪੀ ਲੋ। ਕਹਿੰਦਾ ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਨੰਬਰ ਮੇਲ ਕੇ ਉਹ STD ਵਾਲਾ ਬੋਲਿਆ, ਕਹਿੰਦਾ ਸਰਦਾਰ ਜੀ ਤੁਹਾਨੂੰ 2 ਕਰੋੜ ਰੁਪਏ ਦੀ ਲਾਟਰੀ, 2 ਕਰੋੜ ਦੀ ਟੈਕਸ ਕੱਟ ਕੇ 1 ਲੱਖ ਸਾਢੇ 1 ਕਰੋੜ ਸਾਢੇ 86 ਲੱਖ, ਕਿਉਂ ਟੈਕਸ ਕੱਟਿਆ ਜਾਂਦਾ, 1 ਕਰੋੜ ਸਾਢੇ 86 ਲੱਖ ਨਿਕਲਿਆ। ਕਹਿੰਦਾ ਮੈਂ 25 ਲੱਖ ਸਿਰੋਂ ਕਰਜ਼ਾ ਲਾਤਾ, ਸ਼ਾਨੂ ਸ਼ੌਕਤ ਨਾਲ ਆਪਣੀ ਧੀ ਦਾ ਵਿਆਹ ਕੀਤਾ, ਪਰ ਕਹਿੰਦਾ ਭਾਈ ਸਾਹਿਬ ਮੈਂ ਲਾਟਰੀ ਦੇ ਪੈਸੇ ਨਾਲ ਜ਼ਮੀਨ ਨਹੀਂ ਖਰੀਦੀ, ਉਹ ਪੈਸੇ ਇੰਜ ਹੀ ਰੱਖੇ ਨੇ ਬੈਂਕ ਵਿੱਚ, ਉਹ FDR ਦਾ ਜਿੰਨਾ ਮੈਨੂੰ ਵਿਆਜ ਆਉਂਦਾ ਮੈਂ ਹਰ ਸਾਲ ਗੁਰੂ ਰਾਮਦਾਸ ਮਹਾਰਾਜ ਦਾ ਪੁਰਬ ਮਨਾਉਂਦਾ, ਮੈਂ ਜ਼ਮੀਨ ਵਧਾਈ ਨਹੀਂ। ਆ ਜਿੰਨਾ ਕੁਝ ਘਰ ਜ਼ਮੀਨ ਵੇਖ ਰਹੇ ਹੋ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਜੀ। ਸਾਧ ਸੰਗਤ, ਜਦੋਂ ਗੁਰੂ ਰਾਮਦਾਸ ਮਹਾਰਾਜ ਬਾਂਹ ਪਕੜ ਲੈਣ ਫਿਰ ਤੁਹਾਡੀਆਂ ਕੌਡੀਆਂ ਵੀ ਕਰੋੜਾਂ ਵਿੱਚ ਬਦਲ ਜਾਂਦੀਆਂ ਨੇ, ਤੇ ਮਾਫ ਕਰਿਓ ਜਿੱਦਣ ਉਹਦੀ ਨਜ਼ਰ ਫਿਰ ਜਾਏ ਉਦਣ ਕਰੋੜਾਂ ਵੀ ਬੰਦੇ ਦੇ ਕੌਡੀ ਹੋ ਜਾਂਦੇ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਐਵੇਂ ਨਹੀਂ, ਬਾਬਾ ਸੱਤਾ ਬਲਵੰਡ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰ ਦਿਨ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ। ਤੇ ਅਗਲੀ ਪੰਕਤੀ ਹੈ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਹੇ ਗੁਰੂ ਰਾਮਦਾਸ ਸਾਹਿਬ ਇਹ ਪੂਰੀ ਕਰਾਮਾਤ ਹੈ ਕਿ ਆਪ ਰੱਬ ਨੇ ਤੁਹਾਡਾ ਸਰੀਰ ਧਾਰਨ ਕੀਤਾ। ਇਹਦੀ ਪੰਕਤੀ ਦੇਖੋ ਅਰਥ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰੇ, ਇਹ ਪੂਰੀ ਕਰਾਮਾਤ ਹੈ ਕਿ ਆਪ ਸਿਰਜਣ ਹਾਰ ਰੱਬ ਨੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੀਰ ਧਾਰਨ ਕਰ ਲਿਆ, ਤੇ ਜਿਹਨੇ ਭਾਉ ਪ੍ਰੇਮ ਨਾਲ ਸਿਮਰਿਆ ਉਹਨੂੰ ਗੁਰੂ ਨੇ ਪਾਰ ਵੀ ਉਤਾਰ ਦਿੱਤਾ।

ਤਾਈਓ ਫਿਰ ਭਾਈ ਗੁਰਦਾਸ ਜੀ ਬੜੇ ਪਿਆਰ ਵਿੱਚ ਭਿੱਜ ਕੇ ਕਹਿੰਦੇ, ਐ ਸੋਢੀ ਸੁਲਤਾਨ ਪਾਤਸ਼ਾਹ, ਤੂੰ ਪੂਰਨ ਤਾਲ ਪੂਰਨ ਸਰੋਵਰ ਬਣਾਇਆ, ਤੂੰ ਅੰਮ੍ਰਿਤਸਰ ਸਾਹਿਬ ਸਜਾਇਆ, ਫਿਰ ਉਹਦੇ ਵਿੱਚ ਬਹਿ ਕੇ ਤੂੰ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਕਹਾਇਆ। ਇੱਕ ਵਾਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਧਿਆਨ ਧਰੋ, ਮਿਲ ਕੇ ਪਿਆਰ ਨਾਲ ਸਾਰੇ ਕਹੋ

0: ਆਪੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਧੰਨ ਸ਼੍ਰੀ ਗੁਰੂ ਸਾਧ ਸੰਗਤ, ਉਹ ਅਸਥਾਨ ਬਰਕਤਾਂ ਤੇ ਬਖਸ਼ਿਸ਼ਾਂ ਨਾਲ ਭਰਿਆ। ਤੁਸੀਂ ਭਾਗਾਂ ਵਾਲੇ ਹੋ, ਪੂਰੇ ਵਰਲਡ, ਪੂਰੀ ਦੁਨੀਆਂ ਵਿੱਚ ਜਿੱਥੇ ਜਿੱਥੇ ਸਿੱਖ ਰਹਿੰਦੇ, ਹਰ ਸਿੱਖ ਦੀ ਹਰ ਰੋਜ਼ ਅਰਦਾਸ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ। ਸਾਧ ਸੰਗਤ, ਉਹ ਕੋਈ ਮਾਮੂਲੀ ਅਸਥਾਨ ਨਹੀਂ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਐਸਾ ਅਸਥਾਨ ਹੈ, ਕੋਈ ਭਾਉ ਪ੍ਰੇਮ ਨਾਲ ਗੁਰੂ ਰਾਮਦਾਸ ਮਹਾਰਾਜ ਨੂੰ ਸਿਮਰੇ। ਮੇਰਾ ਵਿਸ਼ਵਾਸ ਹੈ ਤੁਹਾਨੂੰ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਤੋਂ ਪਹਿਲੇ ਪ੍ਰਕਰਮਾ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ। ਕਦੇ ਉੱਥੇ ਜਾ ਕੇ ਚੁਸਤੀ ਚਲਾਕੀ ਦੀ ਲੋੜ ਨਹੀਂ ਵੀ ਮੈਨੂੰ ਇਧਰਲੇ ਰਸਤੇ ਨੰਘਾ ਦਿਓ ਜੀ। ਹੁਣ ਤੇ ਪ੍ਰਤੀਤ ਦੀ ਕੰਮ ਹੀ ਹੋਰ ਚੱਲ ਪਿਆ। ਮੱਥਾ ਟੇਕਣ ਵਾਲਾ ਪਹਿਲਾਂ ਸਿਫਾਰਿਸ਼ ਲੱਭਦਾ, ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਂਦੇ ਪਹਿਲਾਂ ਸਿਫਾਰਿਸ਼ ਲੱਭਦੇ, ਕਮਰਾ ਸਿਫਾਰਿਸ਼ ਨਾਲ ਕੋਈ ਮਿਲ ਜਾਏ, ਇੱਥੋਂ ਤੱਕ ਮੱਥਾ ਟਪਾਉਣ ਵਾਲਾ ਕੋਈ ਰਸਤਾ ਸਿਫਾਰਿਸ਼ ਵਾਲਾ ਹੋ। ਨਹੀਂ ਸਾਧ ਸੰਗਤ, ਸਿਫਾਰਿਸ਼ ਦੀ ਲੋੜ ਨਹੀਂ। ਇੱਕ ਚੀਜ਼ ਧਿਆਨ ਵਿੱਚ ਰੱਖਿਓ, ਤੁਹਾਨੂੰ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਲੱਗਿਆ ਇੰਜ ਲੱਗੇ ਬੜੀ ਭੀੜ ਹੈ, ਤੁਹਾਡੇ ਕੋਲ ਵਕਤ ਨਹੀਂ, ਖਲੋ ਨਹੀਂ ਸਕਦੇ। ਭਾਵਨਾ ਰੱਖ ਕੇ ਪ੍ਰਕਰਮਾ ਵਿੱਚੋਂ ਨਮਸਕਾਰ ਕਰ ਦਿਓ, ਗੁਰੂ ਉੱਥੇ ਵੀ ਦਰਸ਼ਨ ਦੇ ਦਿਓ। ਇਹ ਜ਼ਰੂਰੀ ਨਹੀਂ ਕਿ ਤੁਸੀਂ ਸਿਫਾਰਿਸ਼ ਜਾਂ ਕਿਸੇ ਚਲਾਕੀ ਨਾਲ ਅੰਦਰ ਲੰਘੋ। ਅੰਦਰ ਜਾਣ ਤੋਂ ਪਹਿਲੇ ਪ੍ਰਕਰਮਾ ਵਿੱਚ ਪਹੁੰਚ ਗਏ, ਉੱਥੇ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਹਾਂ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਹੱਥ ਭੀੜੀ, ਗੁਰਸਿੱਖੀ ਬਰੀਕ ਹੈ, ਗੁਰਸਿੱਖੀ ਕੱਲਾ ਸੁਣਨ ਨਾਲ ਨਹੀਂ ਹੁੰਦੀ। ਆ ਚੀਜ਼ ਧਿਆਨ ਵਿੱਚ ਰੱਖੇ, ਗੁਰਮਤ ਕੱਲਾ ਸੁਣਨ, ਪੜ੍ਹਨ, ਕਹਿਣ, ਗਾਉਣ ਦਾ ਵਿਸ਼ਾ ਨਹੀਂ ਕਿ ਮੈਂ ਕਥਾ ਸੁਣਾ ਰਿਹਾ ਬੜੀ ਗੁਰਮਤ ਹੈ ਜੀ, ਤੁਸੀਂ ਸੁਣ ਰਹੇ ਹੋ ਬੜੇ ਗੁਰਮੁਖ ਹੋ। ਸਾਧ ਸੰਗਤ, ਗੁਰਮਤ ਸੁਣਨ, ਸੁਣਾਉਣ, ਪੜ੍ਹਨ, ਪੜ੍ਹਾਉਣ ਦਾ ਵਿਸ਼ਾ, ਗਾਉਣ ਦਾ ਨਹੀਂ। ਗੁਰਮਤ ਸਿਰਫ ਤੇ ਸਿਰਫ ਬੁੱਝਣ ਦਾ ਵਿਸ਼ਾ ਹੈ, ਜਿਹਨੇ ਬੁੱਝ ਲਿਆ ਉਹ ਗੁਰਮੁਖ ਹੈ, ਜਿਹੜਾ ਬੁੱਝ ਨਾ ਸਕਿਆ ਉਹ ਕੁਝ ਵੀ ਨਹੀਂ। ਤਾਈਓ ਪਾਤਸ਼ਾਹ ਬਾਣੀ ਅੰਦਰ ਕਹਿੰਦੇ, ਜੇ ਕੋ ਬੁੱਝੈ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ। ਭਾਈ, ਜੇ ਕੋਈ ਬੁੱਝ ਲਵੇ ਉਹ ਗੁਰਮੁਖ ਹੈ, ਗੁਰਮਤ ਬੁੱਝਣ ਦਾ ਵਿਸ਼ਾ ਹੈ। ਬੁੱਝਣਾ ਕੀ ਹੈ? ਇਹ ਗੱਲ ਯਾਦ ਰੱਖਿਓ, ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਕੋਈ ਸੇਵਾਦਾਰ ਰੁਕੇ, ਜੇ ਤਾਂ ਗੁਰਸਿੱਖ ਬੁੱਝ ਲੈ ਵੀ ਇਹ ਹੁਕਮ ਕਿਸੇ ਸਰੀਰ ਸੇਵਾਦਾਰ ਦਾ ਨਹੀਂ, ਇਹਦੇ ਵਿੱਚੋਂ ਗੁਰੂ ਦਾ ਹੁਕਮ ਹੈ। ਜੇ ਸੇਵਾਦਾਰ ਦੇ ਹੁਕਮ ਨੂੰ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਮੰਨ ਕੇ ਕਿਹਾ ਜੀ ਸਤ ਵਜਨ, ਚੇਤੇ ਰੱਖਿਓ ਤੁਹਾਨੂੰ ਪ੍ਰਕਰਮਾ ਵਿੱਚ ਹੀ ਉੱਥੇ ਦਰਸ਼ਨ ਹੋ ਜਾਣਗੇ। ਜੇ ਆਪਾਂ ਉਹਨੂੰ ਸਰੀਰ ਹੀ ਸਮਝਿਆ ਨਾ, ਇਹ ਤੇ ਸੇਵਾਦਾਰ। ਮੈਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਲੋਕ ਸੇਵਾਦਾਰਾਂ ਨਾਲ ਲੜਦੇ, ਬੜੇ ਬੁਰੇ ਸ਼ਬਦ ਬੋਲਦੇ ਨੇ, ਉਹਨਾਂ ਨੂੰ ਕਹਿਣਗੇ ਜੀ ਇਹ ਫਲਾਨੇ ਆਉਂਦੇ ਆ, ਇਹ ਫਲਾਨੇ ਆਉਂਦੇ ਆ ਜੀ, ਇੱਥੇ ਆਹ ਕੁਝ ਹੈ। ਸਾਧ ਸੰਗਤ, ਕੁਝ ਵੀ ਹੋਵੇ, ਭਾਵਨਾ ਰੱਖ ਕੇ ਬੁੱਝ ਕੇ ਸੇਵਾਦਾਰ ਜੋ ਕਵੇ ਤੁਸੀਂ ਕਹੋ ਸਤ ਵਚਨ, ਤੁਹਾਨੂੰ ਹਰਿਮੰਦਰ ਸਾਹਿਬ ਅੰਦਰ ਜਾਣ ਤੋਂ ਪਹਿਲੇ ਗੁਰੂ ਦੀ ਕਿਰਪਾ ਕਰਦੇ। ਜੋ ਤੁਸੀਂ ਮੰਗਣ ਆਏ ਹੋ, ਤੁਹਾਨੂੰ ਅੰਦਰ ਜਾ ਕੇ ਅਰਦਾਸ ਦੀ ਜ਼ਰੂਰਤ ਨਹੀਂ ਪਏਗੀ। ਪਰ ਕਰਮਾਂ ਵਿੱਚ ਭਾਵਨਾ ਬਣਾ ਕੇ ਕਿਹੋ ਇਹ ਸੇਵਾਦਾਰ ਵਿੱਚੋਂ ਗੁਰੂ ਬੋਲਿਆ। ਜੇ ਸੇਵਾਦਾਰ ਕਵੇ ਨਾ ਇੱਧਰੋਂ ਲੰਘੋ, ਕਹੋ ਜੀ ਸਤ ਵਚਨ। ਸੇਵਾਦਾਰ ਕਵੇ ਰੁਕ ਜਾਓ, ਇਧਰੋਂ ਨੀ ਜਾਣ ਦੇਣਾ, ਸਤ ਵਚਨ। ਇੰਨੀ ਭਾਵਨਾ ਪ੍ਰਕਰਮਾ ਵਿੱਚ ਰੱਖਿਓ, ਗੁਰੂ ਰਾਮਦਾਸ ਮਹਾਰਾਜ ਤੋਂ ਜੋ ਮੰਗਣ ਜਾਓਗੇ ਉਹ ਮਿਲ ਜਾਂਦਾ। ਜੇ ਸਿਫਾਰਿਸ਼ਾਂ ਲੱਭੋਗੇ ਫਿਰ ਸਾਧ ਸੰਗਤ ਕੁਝ ਮਿਲਦਾ ਨਹੀਂ। ਜੇ ਉੱਥੇ ਜਾ ਕੇ ਆਪਣਾ ਹੰਕਾਰ ਜਿਤਾਉਣਾ ਫਿਰ ਨਿਰੰਕਾਰ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਨੇ। ਤੇ ਸੇਵਾਦਾਰ ਵਾਸਤੇ ਪਤਾ ਕਿੰਨੀ ਔਖਾ ਕੰਮ ਹੈ। ਸੇਵਾਦਾਰ ਸੇਵਾ ਵਿੱਚ ਖਲੋਵੇ, ਉਹ ਵੀ ਯਾਦ ਰੱਖੇ ਇਹ ਸੰਗਤ ਆਮ ਸਰੀਰ ਨਹੀਂ, ਇਹਨਾਂ ਵਿੱਚ ਗੁਰੂ ਰਾਮਦਾਸ ਵਰਤਦਾ। ਸੰਗਤ ਵਿੱਚੋਂ ਗੁਰੂ ਰਾਮਦਾਸ ਸਾਹਿਬ ਸਮਝ ਕੇ ਸੇਵਾ ਕਰੇ, ਚੇਤੇ ਰੱਖਿਓ ਉਹ ਸੇਵਾਦਾਰ ਵੀ ਮੁਕੱਦਾ। ਗੁਰਸਿੱਖੀ ਇੰਨੀ ਬਰੀਕ ਹੈ, ਸੇਵਾਦਾਰ ਨੇ ਸੰਗਤ ਵਿੱਚੋਂ ਸਮਝਣਾ, ਸੰਗਤ ਨੇ ਸੇਵਾਦਾਰ ਵਿੱਚੋਂ ਸਮਝਣਾ। ਇਹਨੂੰ ਹੁਣ ਨੁਕਤਾ ਧਿਆਨ ਨਾਲ ਸਮਝਿਓ। ਸਤਿਗੁਰੂ ਦੇ ਘਰ ਵਿੱਚ ਕਈ ਵਾਰ ਕਹਾਣੀ ਵਰਤਦੀ, ਜਦੋਂ ਕੋਈ ਗੁਰੂ ਕੋਲ ਆਉਂਦਾ, ਗੁਰੂ ਉਹ ਸੇਵਾਦਾਰ ਨੂੰ ਕਹਿੰਦਾ ਉੱਧਰ ਸੰਗਤ ਵਿੱਚੋਂ ਹੋ ਪਿਆ, ਗੁਰੂ ਸਿੱਖ ਨੂੰ ਕਹੇਗਾ ਭਾਈ ਆਹ ਸਿੱਖਾਂ ਦੇ ਵਿੱਚੋਂ ਹੋ ਪਿਆ। ਜੋ ਸਿੱਖ ਕਹਿੰਦੇ ਨੇ ਉਹਨਾਂ ਦਾ ਹੁਕਮ ਮੰਨ। ਇੱਕ ਸੇਵਾਦਾਰ ਛੇਵੇਂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਇਤਿਹਾਸ ਵਿੱਚ ਆਉਂਦਾ ਹੈ ਉਹ ਲੰਗਰ ਤਿੰਨ ਟਾਈਮ ਰੱਜ ਕੇ ਛਕਦਾ। ਥੋੜੇ ਮਿੰਟ ਸੁਣਿਓ, ਧਿਆਨ ਨਾਲ ਤੁਹਾਡੇ ਕੰਮ ਆਉਣਾ। ਪਰ ਸੇਵਾ ਨਾ ਕਰੇ। ਜਦੋਂ ਉਹਨੂੰ ਕੋਈ ਸੇਵਾਦਾਰ ਕਵੇ ਭਾਈ ਸੇਵਾ ਕਰ ਲਓ, ਕਹਿੰਦਾ ਤੂੰ ਕੌਣ ਹੁੰਦਾ? ਰੋਬ ਮੇਰੇ ਤੇ ਪਾਉਂਦੇ, ਹੁਕਮ ਚਲਾਉਂਦੇ, ਤੇਰਾ ਕੋਈ ਹੁਕਮ ਨਹੀਂ। ਗੁਰੂ ਹੁਕਮ ਕਰੇ ਮੈਂ ਸੇਵਾ ਕਰਾਂਗਾ, ਤੂੰ ਕਾਹਦੇ ਵਾਸਤੇ ਹੁਕਮ ਕਰਦਾ? ਤੂੰ ਤੇ ਮੇਰੇ ਵਰਗ। ਮੈਨੂੰ ਗੁਰੂ ਹੁਕਮ ਕਰੇ ਫਿਰ ਸੇਵਾ ਕਮਾਵਾਂਗਾ, ਤੂੰ ਤੇ ਮੇਰੇ ਵਰਗ ਹੀ। ਜਿਹਨੇ ਉਹਨੂੰ ਸੇਵਾ ਨੂੰ ਕਹਿਣਾ ਉਹਨੇ ਚੁੱਪ ਕਰ ਜਾਣਾ। ਹੌਲੀ ਹੌਲੀ ਸੰਗਤ ਦੇ ਸੇਵਾਦਾਰਾਂ ਨੂੰ ਪਤਾ ਲੱਗ ਗਿਆ ਬਈ ਇਹਨੂੰ ਕੋਈ ਸੇਵਾ ਕਹੀਏ ਇਹ ਕਰਦਾ ਹੀ ਨਹੀਂ। ਅੱਗਿਓਂ ਜਵਾਬ ਦੇ ਕੇ ਕਹਿੰਦਾ ਤੁਸੀਂ ਕੌਣ ਹੁੰਦੇ ਬਈ? ਮੈਨੂੰ ਗੁਰੂ ਹੁਕਮ ਕਰੇ ਮੈਂ ਸੇਵਾ ਕਰਾਂਗਾ। ਇਹ ਗੱਲ ਕਈ ਸਿੱਖਾਂ ਨੇ ਫਿਰ ਗੁਰੂ ਨੂੰ ਦੱਸ ਦਿੱਤੀ। ਕਹਿੰਦੇ ਮਹਾਰਾਜ ਉਹ ਜਿਹੜਾ ਫਲਾਨਾ ਬੰਦਾ ਨਾ ਲੰਗਰ ਤਾਂ ਤਿੰਨ ਟਾਈਮ ਹੀ ਛਕਦਾ, ਜਦੋਂ ਉਹਨੂੰ ਕਿਸੇ ਕੰਮ ਨੂੰ ਕਹੋ ਉਹ ਕਹਿੰਦਾ ਤੁਸੀਂ ਕੌਣ ਹੁੰਦੇ? ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ। ਪਾਤਸ਼ਾਹ ਕਹਿੰਦੇ ਭਾਈ ਕੋਈ ਗੱਲ ਨੀ, ਉਹਨੂੰ ਆਪੇ ਸਮਝ ਆ, ਤੁਸੀਂ ਉਹਨੂੰ ਕਹਿਣਾ ਬੰਦ ਕਰ ਦਿਓ। ਥੋੜੇ ਦਿਨ ਲੰਘੇ, ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਇੱਕ ਘਟਨਾ ਘਟੀ। ਇੱਕ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦਾ। ਉਹ ਆ ਕੇ ਸੇਵਾਦਾਰਾਂ ਨੂੰ ਪੁੱਛਦਾ ਹੈ ਮੀਰੀ ਪੀਰੀ ਦਾ ਮਾਲਕ ਕੌਣ ਹੈ? ਕਹਿੰਦੇ ਭਾਈ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ, ਸ਼ਾਮਾਂ ਨੂੰ ਦੀਵਾਨ ਵਿੱਚ ਆਉਂਦੇ ਨੇ। ਉਹ ਕਹਿੰਦਾ ਦੀਵਾਨ ਕਿੱਥੇ ਲੱਗਦਾ? ਸੇਵਾਦਾਰ ਨੇ ਕਿਹਾ ਫਲਾਨੀ ਜਗ੍ਹਾ ਤੇ। ਉਹ ਮੁਸਲਮਾਨ ਉੱਥੇ ਬਹਿ ਗਿਆ ਇੰਤਜ਼ਾਰ ਵਿੱਚ ਕਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਦੋਂ ਪਾਤਸ਼ਾਹ ਦਰਬਾਰ ਜਾਏ, ਇਹ ਮੁਸਲਮਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨਮੁਖ ਲੋਇਆ, ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਘੱਲਿਆ, ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਦਿੱਤਾ। ਇਤੋਂ ਅੱਗੇ ਉਹਨੇ ਜਵਾਬ ਦਿੱਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ, ਜੇ ਖੁਦਾ ਨੂੰ ਮਿਲਣਾ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਾ। ਪਾਤਸ਼ਾਹ ਕਹਿੰਦੇ ਤੂੰ ਕੀ ਚਾਹੁੰਦੇ? ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਰੱਜੇ ਤੇ ਸਾਧ ਸੰਗਤ ਭਗਤਾਂ ਕੀ ਚਾਲ ਨਿਰਾਲੀ, ਚੱਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਵੱਖ। ਉਹ ਫਕੀਰ ਬੋਲਿਆ ਮੁਸਲਮਾਨ, ਕਹਿੰਦਾ ਜੀ ਕੁਝ ਨੀ ਚਾਹੀਦਾ, ਇੱਕੋ ਚੀਜ਼ ਚਾਹੀਦੀ ਹੈ, ਜਾਨੀ ਕੋ ਜਾਨੀ ਮਿਲਾ ਦੋ, ਮੇਰਾ ਨਾਮ ਜਾਨੀ ਖਾਨ ਹੈ, ਮੈਨੂੰ ਉਸ ਮਾਲਕ ਅੱਲਾ ਨਾਲ ਮਿਲਾ ਦਿਓ। ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ। ਪਾਤਸ਼ਾਹ ਕਹਿੰਦੇ ਫਿਰ ਦੱਸ ਕੀ ਚਾਹੀਦਾ? ਦੂਜੀ ਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ। ਹਜ਼ੂਰ ਕਹਿੰਦੇ ਫਿਰ ਬੋਲ। ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ। ਛੇਵੇਂ ਪਾਤਸ਼ਾਹ ਨੇ ਕਿਹਾ ਬਿਧੀ ਚੰਦ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ, ਚੱਲ ਗੁਰੂ ਦਰਬਾਰ ਤੋਂ ਬਾਹਰ, ਇਹਨੂੰ ਧੱਕੇ ਮਾਰ ਕੇ ਬਾਹਰ ਕੱਢ। ਇੰਨੀ ਗੱਲ ਕਹੀ ਪੂਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆਹ ਕਿਹੜੀ ਗੁਰਮਤ ਹੋਈ। ਇੱਕ ਬੰਦਾ ਕਹਿੰਦਾ ਰੱਬ ਨਾਲ ਮਿਲਾ ਦਿਓ, ਤੁਸੀਂ ਕਹਿੰਦੇ ਹੋ ਧੱਕੇ ਮਾਰ ਕੇ ਬਾਹਰ ਕੱਢੋ। ਕਈਆਂ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ। ਸਾਧ ਸੰਗਤ ਇਹ ਉਹ ਪੇਪਰ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਤਕੜੇ ਤਕੜੇ ਫੇਲ ਹੋ ਜਾਂਦੇ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਇਹ ਲਾਈਵ ਕਥਾ ਕਹੀ। ਗੁਰਮਤ ਦੇ ਅੰਦਰ ਗੁਰੂ ਦਾ ਸਿਲੇਬਸ ਐਸਾ ਹੈ ਜਿਹੜਾ ਪੜ੍ਹਾਇਆ ਵੀ ਜਾਂਦਾ ਤੇ ਕਈ ਵਾਰ ਗੁਰੂ ਏਦਾਂ ਦੇ ਸਵਾਲ ਪਾ ਦਿੰਦਾ ਜਿਹੜੇ ਕਰਾਏ ਨਹੀਂ ਹੁੰਦੇ। ਜਿਵੇਂ ਐਗਜ਼ਾਮੀਨੇਸ਼ਨ ਹਾਲ ਵਿੱਚ ਰੌਲਾ ਪੈਂਦਾ ਨਾ ਕਈ ਵਾਰ, ਆਹ ਪੇਪਰ ਬਾਹਰੋਂ ਆ ਗਿਆ ਜੀ ਇਹ ਤੇ ਕਰਾਇਆ ਹੀ ਨਹੀਂ। ਏਦਾਂ ਗੁਰੂ ਦੇ ਘਰ ਵਿੱਚ ਵੀ ਹੁੰਦਾ, ਕੁਝ ਸਵਾਲ ਗੁਰੂ ਨੇ ਕਰਾਏ ਨਹੀਂ ਪਰ ਸਿੱਖ ਨੂੰ ਪਾ ਦਿੰਦਾ ਲੈ ਸਿੱਖਾ ਹੁਣ ਤੂੰ ਆਪੇ ਗਾਢੇ ਦਾ ਸਵਾਲ ਲਾ ਲਾ। ਅੱਜ ਛੇਵੇਂ ਪਾਤਸ਼ਾਹ ਨੇ ਉਹ ਸਵਾਲ ਪਾਤਾ ਜਿਹਦੇ ਬਾਰੇ ਸਭ ਕਹਿਣਾ ਤਾਂ ਗੱਲ ਹੀ ਨਹੀਂ ਹੈ ਗੁਰਮਤ ਦੀ, ਇਹ ਕੋਈ ਗੁਰਮਤ ਦੀ ਗੱਲ ਹੈ? ਇੱਥੇ ਕਿਸੇ ਬੰਦੇ ਨੂੰ ਬਾਹਰ ਕੱਢ ਦਿਓ ਧੱਕੇ ਮਾਰ ਕੇ ਤਾਂ ਇਹ ਗੁਰਮਤ ਵਿੱਚ ਹੈ ਹੀ ਨਹੀਂ। ਛੇਵੇਂ ਪਾਤਸ਼ਾਹ ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢੋ। ਬਿਧੀ ਚੰਦ ਨੇ ਧੱਕੇ ਮਾਰੇ, ਉਸ ਮੁਸਲਮਾਨ ਫਕੀਰ ਨੂੰ ਪਰਾਂ ਬਾਹਰ ਕੱਢ ਦਿੱਤਾ। ਜਿੱਥੇ ਉਹਨੂੰ ਧੱਕੇ ਮਾਰ ਕੇ ਛੱਡਿਆ ਉੱਥੇ ਬਹਿ ਗਿਆ। ਰਾਤ ਲੰਘ ਗਈ ਸਵੇਰ ਹੋਈ, ਵੇਖੋ ਗੁਰੂ ਕਿੰਨਾ ਖਿਆਲ ਰੱਖਦਾ। ਕਹਿੰਦੇ ਛੇਵੇਂ ਪਾਤਸ਼ਾਹ ਆਏ, ਆਉਂਦਿਆਂ ਬਿਧੀ ਚੰਦ ਨੂੰ ਕੋਲ ਬੁਲਾਇਆ। ਕਹਿੰਦੇ ਬਿਧੀ ਚੰਦ ਉਹ ਮੁਸਲਮਾਨ ਚਲਾ ਗਿਆ? ਬਿਧੀ ਚੰਦ ਕਹਿੰਦੇ ਨਹੀਂ ਮਹਾਰਾਜ, ਜਿੱਥੇ ਉਹਨੂੰ ਧੱਕੇ ਮਾਰ ਕੇ ਰਾਤੀ ਛੱਡਿਆ ਮਹਾਰਾਜ ਉਹ ਤੇ ਉੱਥੇ ਹੀ ਬੈਠਾ। ਕਹਿੰਦੇ ਅੱਛਾ, फिर हजूर ने प्यार नाल पुछया जी ओने कुछ छके? देखो गुरु किन्ना ख्याल रख रहा। पातशाह कहिंदे ओने कुछ छके? कहिंदे महाराज नहीं, मैं राती कई बार ओदे वल गया, सवेरे उठ के भी ओदे वलों वेख के आए। महाराज हुण तां रात नाल ओदी आवाज धीमी हो गई है, ओदा गला सुक गया, ओदियां अखां दे अथरू सुक गए ने, पर हजे भी हौली हौली कही जांदा है, जन्नी को जन्नी मिला दो, जन्नी को जन्नी मिला दो। महाराज मैनू कोई पागल जिहा जापदा है। हजूर हस पए, कहिंदे बिधी चंद ओ पागल नहीं, ओ बहुत किनारे ते जा बैठा है, ओ रब दे बड़ा नजदीक हो गया है। ओ पागल नहीं, ओदी वस्ता ओ है जिहनू कहिंदे ने लोग कहें कबीर बौ रन्ना, कबीर का मर्म राम पहचाना। ओदी गल ते रब दी गल ए वखरी है। बिधी चंद जा वेख के आ, ओ उत्थे बैठे है। बिधी चंद वेख आए, पातशाह उसे जगह ते बैठे है। हजूर ने कहा ओदे अगे पर्दा कर दियो, ना ओनू संगत दिसे ते ना संगत ओनू वेखे। कहिंदे महाराज सतवचन, उस मुसलमान फकीर दे अगे पर्दा तान दिता गया, सारा दिन ओ पर्दे दे ओले बैठा रहा। शामां पईआं, रात लंघ गई, हजूर ने बिधी चंद दी ड्यूटी लाई। बिधी चंद इनू प्रशादा पानी पुछ, ओ कुछ जवाब ना दवे, ना उन्हें कुछ खाधा है, ना कुछ पीता है, ना उहदी अखां विच नींद, बस रो रो के गला सुक गया है, अखां दे अथरू मुक गए ने, कदे कदाई जुबान चो थोड़ा जिहा शब्द निकलदा है, जन्नी को जन्नी मिला दो, जन्नी को जन्नी मिला दो। भाई बिधी चंद कई बार वेखते रहे। जदों तीजे दिन श्री गुरु हरगोबिंद साहिब महाराज सवेरे दरबार जाए, बिधी चंद अखां भर के रो पए, महाराज ओ कैसा इंसान है, मैनू ओदे बारे समझ नहीं आउंदी। महाराज हुण ते इंज लगदा है जिवें जन्नी को जन्नी मिला दो कहिंदे उहने मर जाणा है। महाराज ओदी हालत वेखी नहीं जांदी। छेवें पातशाह तरस दे घर विच आए, आप बादशाह तख्त सिंघासन तो उठे, सीधे ही उस मुसलमान फकीर वल गए, नाल गुरु दे सिख। जांदिया हजूर ने कहा पर्दा हटा दे, वो तानी हुई कनात पर्दा हटा दिता गया। पातशाह सनमुख खलो के कहिंदे जानी खान खुदा नूं मिलना है। एकदम ओदे शरीर विच जिवें जान आ गई होवे। हजूर ने कहा खुदा नूं मिलना है, उठ के खलो। जानी खान एकदम खलो गया, महाराज मिलना है। पातशाह ने कहा अज ही मिलना है? कहना जी अज ही मिला दो। हजूर ने कहा हुणे ही मिलना है? बस फिर इंज लगा जिवें ओदे शरीर विच कितों कोई ताकत आ गई होवे। हाथ जोड़ के सुचेत होके कहिंदा महाराज हुणे ही मिला दो। छेवें पातशाह ने कहा जे फिर हुणे ही मिलना है जानी खान, ओ दरिया वगदा जा जा के छाल मार। बस इन्नी गल सुन दी देर, सिख तवारी कहिंदी है ओ जानी खान मुसलमान ने ना अगे विच वेख्या, ना पिछा वेख्या, ना कुछ सोचिया, ना कुछ समझिया। इन्नी गल सुनदिया सार ओ तेज तूफान दी तरह दरिया वल भज गया। सारे सिख वेखदे ने एक ही कहानी होई, रब नूं मिलाउणा है हुणे मिलाउणा है जां दरिया विच छाल मार। इहदा मतलब पूरे विश्वास नाल आया है।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राईवॉल, रूफिंग, इंसुलेशन दे नाल नाल
2: ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵੇਨਿਊ ਸਾਊਥ ਵੈਸਟ ਕੈਲਗਰੀ।
0: ਸਾਧ ਸੰਗਤ ਆਪਣੇ ਮਨਾਂ ਚ ਹੱਥ ਮਾਰਿਓ। ਕਈ ਕਈ ਸਾਲ ਸਾਡਾ ਇਰਾਦਾ ਵੀ ਬਣਦਾ, ਕਦੇ ਮਨ ਕਹਿੰਦਾ ਅੰਮ੍ਰਿਤ ਛਕਲਾਂ, ਫਿਰ ਕਹਿੰਦਾ ਨਹੀਂ ਬੱਚੇ ਵਿਆਹ ਲਈਏ, ਫਿਰ ਅੰਮ੍ਰਿਤ ਛਕਲਾਂ ਨਹੀਂ, ਅਜੇ ਕੰਮ ਰਹਿੰਦਾ। ਆਪਾਂ ਇਰਾਦੇ ਵਿੱਚ ਪੱਕਿਆ ਹੀ ਨਹੀਂ ਲਿਆਉਂਦੇ। ਇਰਾਦਾ ਪੱਕਾ ਨਹੀਂ, ਰੱਬ ਉਦੋਂ ਮਿਲਦਾ ਜਦੋਂ ਇਰਾਦਾ ਪੱਕਾ ਹੋ ਜਾਏ। ਇੱਕ ਵਿਦਵਾਨ ਲਿਖਦਾ, ਆਸ਼ਕਾਰਾਂ ਨੌ ਨਿਸ਼ਾਨੀ ਐ ਪਿਸਰ, ਆਹ ਸਰ ਰੰਗ ਜ਼ਰ ਚਸ਼ਮ ਤਰ, ਕੰਮ ਗੁਫਤਨੋ ਕੰਮ ਖੁਰਦਨੋ, ਖਵਾਬੇ ਹਰਾਮ ਦਸਤੇ ਸਰ, ਇੰਤਜ਼ਾਰੀ ਬੇਕਰਾਰੀ। ਇਹ ਨੌ ਨਿਸ਼ਾਨੀਆਂ ਨੇ ਰੱਬ ਨੂੰ ਮਿਲਣ ਵਾਲੇ। ਉਹਦੇ ਅੰਦਰ ਬੇਕਰਾਰੀ ਰਹਿੰਦੀ ਹੈ, ਕੋਈ ਸਿੱਧਾ ਰਾਹ ਦੱਸੇ ਮੈਂ ਹੁਣੇ ਹੀ ਜਾ ਮਿਲਾਂ, ਉਹਨੂੰ ਇੰਤਜ਼ਾਰ ਰਹਿੰਦਾ ਹੈ। ਕਦੇ ਕਦੇ ਉਹ ਵਿਰਾਗ ਵਿੱਚ ਹੱਥ ਇਸ ਤਰ੍ਹਾਂ ਮੱਥੇ ਤੇ ਰੱਖ ਕੇ ਸੋਚੀ ਪੈ ਜਾਂਦਾ, ਕਦੇ ਉਹਦਾ ਰੰਗ ਪੀਲਾ ਫਿਰ ਜਾਂਦਾ, ਕਦੇ ਕਦਾਈ ਉਹਦੀਆਂ ਅੱਖਾਂ ਵਿੱਚ ਆਪੇ ਅਥਰੂ ਉੱਤਰ ਆਉਂਦੇ ਨੇ, ਉਹਨੂੰ ਭੁੱਖ ਘੱਟ ਲੱਗਦੀ ਹੈ, ਉਹਦੀ ਨੀਂਦ ਘੱਟ ਜਾਂਦੀ ਹੈ, ਉਹ ਬਹੁਤ ਘੱਟ ਬੋਲਦਾ, ਬਹੁਤਾ ਸੋਣਾ ਉਹਦੇ ਲਈ ਹਰਾਮ ਹੋ ਜਾਂਦਾ। ਇਹ ਨੌ ਨਿਸ਼ਾਨੀਆਂ ਨੇ ਰੱਬ ਨੂੰ ਮਿਲਣਾ। ਇਹ ਥੋੜੀ ਸਵੇਰੇ 9 ਵਜੇ ਤੱਕ ਸੁਪਨੇ ਲਈ ਜੋ ਸੁੱਤੇ ਪਏ, ਰਾਤੀ 2-2 ਵਜੇ ਤੱਕ ਵਟਸਐਪ ਫੇਸਬੁੱਕ ਪਲੇਸਬੁੱਕ ਚਲਾਈ ਜਾਓ, ਉਹਨਾਂ ਕੀ ਰੱਬ ਨੂੰ ਮਿਲਣਾ? ਉਹਨਾਂ ਦਾ ਤੇ ਮਾਤੜਾ ਵਾਂਗ ਜਪਜੀ ਸਿੰਘ ਵਾਲੀ ਦਿਹਾੜੀ ਪੂਰੀ ਨਹੀਂ ਹੁੰਦੀ, ਹੋਰ ਕੀ ਕਰ ਲੈਣ। 1-1, 2-2 ਵਜੇ ਤੱਕ ਨੈਟ ਚਲਾਉਣ ਵਾਲਿਆਂ ਦਾ ਤੇ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ। ਰੱਬ ਨੂੰ ਮਿਲਣ ਦੀ ਤੇ ਕਹਾਣੀ ਬੜੀ ਦੂਰ ਹੈ। ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, 6ਵੇਂ ਪਾਤਸ਼ਾਹ ਨੇ ਕਿਹਾ ਜਾ ਦਰਿਆ ਵੇ ਛਾਲ ਮਾਰ ਦੇ, ਉਹ ਬੰਦਾ ਤੂਫਾਨ ਦੀ ਤਰ੍ਹਾਂ ਭੱਜਿਆ। ਸਭ ਸਿੱਖ ਵੇਖ ਕੇ ਹੈਰਾਨ, ਹਜ਼ੂਰ ਨੇ ਕਿਹਾ ਬਿਧੀ ਚੰਦ ਉਹ ਜਿਹੜਾ ਦਰਿਆ ਵੱਲ ਭੱਜਿਆ, ਬਿਧੀ ਚੰਦਾ ਉਹਨੇ ਛਾਲ ਮਾਰ ਦੇਣੀ ਹੈ, ਉਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ, ਜਾਓ ਛੇਤੀ ਉਹਦੇ ਮਗਰ ਜਾਓ, ਉਹਨੂੰ ਡੁੱਬਣ ਨਾ ਦਿਓ। ਆਪਣੇ ਮਨਾਂ ਚ ਇੱਕ ਵਿਚਾਰ ਕਰੀਏ, ਇਹ ਮੇਰਾ ਵੀ ਇਸ ਤਰ੍ਹਾਂ ਰਿਹਾ। ਅਜੇ ਅਸੀਂ ਸਾਰੇ ਰਸਤੇ ਦੇ ਬੰਦੀ ਹਾਂ ਸਾਧ ਸੰਗਤ, ਜੇ ਕੋਈ ਵੇਖਦਾ ਹੋਵੇ ਤਾਂ ਸੇਵਾ ਵਧੀਆ ਕਰੀਦੀ ਹੈ, ਕੋਈ ਨਾ ਵੇਖਦਾ ਹੋਵੇ ਸੇਵਿਆਂ ਦਾ ਤਰੀਕਾ ਬਦਲ ਜਾਂਦਾ, ਕੋਈ ਸਾਹਮਣੇ ਹੋਵੇ ਪਾਠ ਉੱਚੀ ਕਰ ਲਈਦਾ, ਕੋਈ ਕੋਲ ਨਾ ਹੋਵੇ ਤਾਂ ਉਂਜ ਅੱਖਾਂ ਨਾਲ ਹੀ ਲੰਘ ਜਾਈਦਾ। ਸਾਧ ਸੰਗਤ, ਕੋਈ ਸਾਹਮਣੇ ਸੁਣਦਾ ਹੋਵੇ ਆ ਜਾਵੇ ਕੋਈ, ਫਿਰ ਪਾਠ ਉੱਚਾ ਕਰੀਦਾ, ਨਾ ਵੇਖਦਾ ਹੋਵੇ ਅੱਖਾਂ ਨਾਲ ਹੀ ਪੜ੍ਹ ਕੇ ਲੰਘ ਜਾਈਦਾ, ਤਰੀਕਾ ਬਦਲ ਜਾਂਦਾ। ਸੰਸਾਰ ਨੂੰ ਵੇਖ ਕੇ ਸੇਵਾ ਕੁਝ ਹੋਰ ਮਨਾਂ ਚ ਹੱਥ ਮਾਰਿਓ, ਸਾਡਾ ਤਜਰਬਾ ਹੈ। ਸਾਧ ਸੰਗਤ, ਜਦੋਂ ਸਮਾਗਮਾਂ ਵਾਸਤੇ ਸੇਵਾ ਇਕੱਠੀ ਕਰੋ ਨਾ ਮਾਇਆ, ਕਿਉਂਕਿ ਮਾਇਆ ਨਾਲ ਚੱਲਦਾ ਕੰਮ। ਬਹੁਤੇ ਲੋਕ ਤੁਹਾਨੂੰ ਐਸੇ ਮਿਲਣਗੇ, ਕਿਸੇ ਕੋਲ ਪਰਚੀ ਵਾਸਤੇ ਜਾਓ, ਉਹ ਕਹਿੰਦਾ ਇਹਨੇ ਕਿੰਨੇ ਦਿੱਤੇ, ਗੁਆਂਢੀ ਨੂੰ ਪੁੱਛਦਾ ਹਾਂ ਇਹਨਾਂ ਨੇ ਕਿੰਨੇ ਦਿੱਤੇ ਨੇ, ਜੇ ਉਹਨੇ 2100 ਦੀ ਪਰਚੀ ਕਢਾਈ ਮੇਰੀ 25 ਦੀ ਕੱਟ ਦਿਓ, ਕਿਉਂ ਉਹ ਤੋਂ 400 ਵੱਧ ਦੇਣਾ, ਉਹ 2500 ਰੁਪਏ ਦੀ ਪਰਚੀ ਗੁਰੂ ਵਾਸਤੇ ਨਹੀਂ, ਉਹ ਸ਼ਰੀਕਾਂ ਗੁਆਂਢੀਆਂ ਲਈ ਕਟਾਈ ਹੈ, ਉਹਦਾ 3100 ਮੇਰਾ 35 ਕਰ ਦਿਓ। ਇਹਦਾ ਮਤਲਬ ਕਿਸੇ ਹੋਰ ਨੂੰ ਵੇਖ ਕੇ ਸੇਵਾ ਹੋ ਗਈ, ਉਹ ਸੇਵਾ ਗੁਰੂ ਨਾਲ ਸਿੱਧੀ ਨਹੀਂ। ਤੁਸੀਂ ਸ਼ਰੀਕਾਂ ਦੇ ਈਰਖਾ ਵਸ ਜਿੰਨੀ ਮਰਜ਼ੀ ਸੇਵਾ ਕਰ ਲਓ, ਮਾਫ਼ ਕਰਿਓ, ਸ਼ਰੀਕਾਂ ਲਈ ਤਾਂ ਕਰ ਲਓਗੇ, ਸਤਿਗੁਰੂ ਦੇ ਦਰ ਤੋਂ ਕੱਟੀ ਜਾਏਗੀ, ਕਿਉਂਕਿ ਉਹ ਸੇਵਾ ਗੁਰੂ ਵਾਸਤੇ ਨਹੀਂ, ਬੰਦਿਆਂ ਦੀ ਵੇਖ ਕੇ। ਕਈ ਤੇ ਮੈਂ ਰਸੀਦਾਂ ਪਕੜ ਕੇ ਪੜ੍ਹਦੇ ਵੇਖੇ ਨੇ, ਉਹਨੇ ਕਿੰਨੇ ਦਿੱਤੇ, ਉਹਨੇ ਕਿੰਨੇ। ਛੇਵੇਂ ਪਾਤਸ਼ਾਹ ਨੇ ਕਿਹਾ ਵਿਧੀ ਚੰਦਾ ਉਹ ਮੁਸਲਮਾਨ ਇਰਾਦੇ ਨਾਲ ਆਇਆ, ਜੰਨੀ ਖਾਨੇ ਛਾਲ ਮਾਰ ਦੇਣੀ ਹੈ, ਜਾ ਉਹਦੇ ਮਗਰ ਜਾ, ਉਹਨੂੰ ਡੁੱਬਣ ਨਾ ਦਿਓ, ਅਸੀਂ ਵੀ ਆਏ। ਵਿਧੀ ਚੰਦ ਉਸੇ ਵਕਤ ਭੱਜਿਆ, ਉਹ ਜਾਨੀ ਖਾਨੇ ਪਿੱਛੇ ਮੁੜ ਕੇ ਨਹੀਂ ਵੇਖੇ, ਕੋਈ ਮਨਾਉਣ ਤੇ ਨਹੀਂ ਆਉਂਦਾ ਮੈਨੂੰ, ਕੋਈ ਰੋਕਣ ਤੇ ਨਹੀਂ ਆਉਂਦਾ। ਉਸ ਜਾਨੀ ਖਾਨੇ ਜਾਂਦਿਆਂ ਦਰਿਆ ਵੇ ਛਾਲ ਮਾਰ ਦਿੱਤੀ, ਮਗਰੇ ਹੀ ਭਾਈ ਵਿਧੀ ਚੰਦ ਨੇ ਛਾਲ ਮਾਰੀ, ਉਹ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ, ਉਹਨੂੰ ਪਾਣੀ ਚੋਂ ਬਾਹਰ ਕੱਢਿਆ। ਇੰਨੇ ਨੂੰ ਛੇਵੇਂ ਪਾਤਸ਼ਾਹ ਤੇ ਹੋਰ ਸਿੱਖ ਸੰਗਤਾਂ ਪਹੁੰਚ ਗਈਆਂ। ਹਜ਼ੂਰ ਨੇ ਜਦੋਂ ਉਹ ਕੱਪੜੇ ਭੇਜੇ, ਮੁਸਲਮਾਨ ਬਾਹਰ ਆਇਆ, ਉਹਨੂੰ ਬਾਂਹ ਤੋਂ ਪਕੜ ਕੇ ਝੰਜੋੜ ਕੇ ਕਿਹਾ, ਜਾਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ। ਪਹਿਲੀ ਗੱਲ ਤੇ ਆਪਾਂ ਗੁਰੂ ਨੂੰ ਵੇਖੀਏ, ਹੋਰ ਗੱਲ ਹੈ ਗੁਰੂ ਕਿਸੇ ਤੇ ਨਜ਼ਰ ਪਾਵੇ ਤਾਂ ਬੜੇ ਵੱਡੇ ਪਾਗ ਨੇ। ਛੇਵੇਂ ਪਾਤਸ਼ਾਹ ਨੇ ਨਜ਼ਰ ਭਰ ਕੇ ਉਹਦੇ ਤੇ ਦ੍ਰਿਸ਼ਟੀ ਪਾਈ, ਵੇਖ ਜਾਨੀ ਖਾਨ, ਬਸ ਨਜ਼ਰ ਮਿਲਣ ਦੀ ਦੇਰ ਸੀ। ਜੋ ਗੱਲ ਹਜ਼ੂਰ ਨੇ ਬਾਣੀ ਅੰਦਰ ਕਹੀ ਉਹ ਵਰਤ ਗਈ, ਜਿਹਨੂੰ ਪਾਤਸ਼ਾਹ ਬਾਣੀ ਅੰਦਰ

ਸੋ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ, ਤੁਹਾਡੀ ਅਸੀਸ ਹੈ। ਇੱਕ ਵਾਰ ਤੁਸੀਂ ਗੱਜ ਕੇ ਪਿਆਰ ਨਾਲ ਕਹੋ, ਗੁਰ ਕੇ ਗ੍ਰਹਿ ਸੇਵਕ ਜੋਰ, ਗੁਰ ਕੇ ਗ੍ਰਹਿ ਸੇਵਕ। ਜੇ ਕੋਈ ਗੁਰੂ ਦੇ ਘਰ ਵਿੱਚ ਰਹਿਣਾ ਚਾਹੁੰਦਾ ਹੈ, ਸੇਵਕ ਦਾ ਅਰਥ ਸੇਵਾਦਾਰ, ਮਹਾਰਾਜ ਉਹ ਕੀ ਕਰੇ ਜੀ? ਕਹਿੰਦੇ ਪਹਿਲੀ ਸ਼ਰਤ ਗੁਰ

ਗੁਰੂ ਨੇ ਸਿੱਖਾਂ ਵਿੱਚੋਂ ਆਗਿਆ ਕਰਨੀ। ਇਹ ਪੇਪਰ ਹੁੰਦਾ, ਕਈ ਬੰਦੇ ਸੇਵਾ ਛੱਡ ਕੇ ਭੱਜ ਜਾਂਦੇ, ਕਈ ਬੰਦੇ ਸੇਵਾਧਾਰ ਸੇਵਾ ਕਰਨ ਵਾਲੇ ਕਹਿੰਦੇ ਅਗਲੇ ਸਾਲ ਨਹੀਂ ਸਮਾਗਮ ਕਰਾਉਣਾ। ਐਵੇਂ ਲੋਕਾਂ ਦੀਆਂ ਸੁਣਦੀਆਂ ਪੈਂਦੀਆਂ। ਸਾਧ ਸੰਗਤ ਇਹੋ ਕਠਿਨ ਸੇਵਾ ਹੈ, ਕੰਮ ਵੀ ਛੱਡੋ, ਪੈਸੇ ਵੀ ਮੰਗੋ, ਹੱਥ ਵੀ ਜੋੜੋ, ਤੇ ਫਿਰ ਇਸ ਗੱਲ ਲਈ ਵੀ ਤਿਆਰ ਰਹੋ ਜੇ ਜ਼ਿਆਦਾ ਨੀ ਪਿੰਡ ਚੋਂ ਪੰਜਾਂ ਚੋਂ ਨੇ ਤੇ ਕਹਿ ਦੇਣਾ ਨਾ ਸਮਾਗਮ ਤੋਂ ਬਾਅਦ ਮੋਹਰੇ ਚੌਧਰੀ ਹੋਏ ਆ, ਖਾ ਗਏ ਹੋਏ, ਖਾ ਗਏ ਖਾ ਗਏ, ਇਹ ਵੀ ਸੁਣਨਾ ਪੈਣਾ। ਮੋਹਰਿਓਂ ਕਹਿਣਾ ਨੀ ਕੋਈ, ਗੁੱਸਾ ਨੀ ਕਿਸੇ ਦਾ ਕਰਨਾ। ਜੇ ਕੋਈ ਸੇਵਾਦਾਰ ਬਾਅਦ ਵਿੱਚ ਚੀਜ਼ ਬਣਾ ਲਏ ਨਾ, ਕਹਿੰਦੇ ਲੈ ਹੁਣ ਪੈਸੇ ਨਿਕਲਦੇ ਸਮਾਗਮ ਵਾਲੇ, ਆ ਮੋਟਰਸਾਈਕਲ ਲਿਆ, ਹੁਣ ਪੈਸੇ ਨਿਕਲ ਰਹੇ, ਇਹ ਹੁਣ ਕੱਢਦਿਆਂ ਵੇਖ ਲਓ ਨੀ ਮੋਟਰਸਾਈਕਲ ਖਰੀਦ ਲਿਆ। ਸਾਧ ਸੰਗਤ ਇਹ ਸੁਣਨਾ ਪੈਂਦਾ, ਇਹ ਪਾਤਸ਼ਾਹ ਨੇ ਪਹਿਲਾਂ ਕਹਿ ਦਿੱਤਾ। ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਤੇ ਅਗਲੀ ਸ਼ਰਤ ਕਹਿੰਦੇ ਮਨ ਵਿੱਚ ਸਤਿਗੁਰ ਕੈ ਵਾਸ, ਆਖੋ ਮਨ ਵਿੱਚ ਸਤਿਗੁਰ ਮਨ

ਸਾਡੇ ਨਾਲ ਇੱਕ ਸੇਵਾਦਾਰ ਸੇਵਾ ਕਰੇ। ਸਾਧ ਸੰਗਤ ਉਹਨੇ ਬੜੀ ਸੇਵਾ ਕੀਤੀ, ਘਰ ਉਹਦਾ ਛੋਟਾ ਜਿਹਾ, ਉਹਦੇ ਨਾਲ ਹੀ ਘਰ ਕਿਸੇ ਹੋਰ ਸੱਜਣਾ ਦਾ, ਉਹ 6-7 ਮਰਲੇ ਦਾ ਘਰ, ਉਹ ਬੰਦੇ ਬਾਹਰ ਰਹਿੰਦੇ ਨੇ। ਸਾਧ ਸੰਗਤ ਉਹ 7 ਮਰਲੇ ਦਾ ਘਰ ਹੈ ਤੇ ਉਹ ਸਮੇਤ ਮਲਵਾ ਘਰ ਦਾ 8 ਲੱਖ ਰੁਪਈਆ ਮੰਗਣ, ਕਿਉਂ 7 ਲੱਖ ਰੁਪਈਆ 7 ਮਰਲਿਆਂ ਦਾ, 1 ਲੱਖ ਰੁਪਈਆ ਉੱਪਰ ਇੱਟਾਂ ਬਾਲਿਆਂ ਦਾ ਮੰਗਣ। ਉਹ ਕਹਿੰਦਾ ਭਾਈ ਸਾਹਿਬ ਜੀ, ਨਾਲ ਦਾ ਘਰ ਮਿਲ ਜਾਏ ਨਾ, ਮੇਰੇ ਦੋਵਾਂ ਬੱਚਿਆਂ ਦਾ ਘਰ ਬਣ ਜਾਏਗਾ, ਨਹੀਂ ਤੇ ਉਹ ਵੇਚ ਕੇ ਕਿਤੇ ਹੋਰ ਲੈਣ ਦੀ ਔਕਾਤ ਨਹੀਂ। ਪਰ ਉਹ ਪੈਸੇ ਹੀ ਬੜੇ ਮੰਗਦੇ, 8 ਲੱਖ ਇੰਨੇ ਹੈ ਹੀ ਨੀ ਪੈਸੇ। ਮੈਂ ਉਹਨਾਂ ਨੂੰ ਕਹਿ, ਪੈਸੇ ਤਾਂ ਯੋਗ ਹੀ ਮੰਗਦੇ ਨੇ, ਪਰ ਜਿਹਦੇ ਕੋਲ ਨਾ ਹੋਣ ਉਹਨੂੰ ਮਹਿੰਗਾ ਲੱਗਦਾ, ਜਿਹਦੇ ਕੋਲ ਹੋਣ ਉਹਨੂੰ 8 ਲੱਖ ਵਾਲਾ 10 ਲੱਖ ਦਾ ਵੀ ਸਸਤਾ ਲੱਗਦਾ। ਮੈਂ ਉਹਨੂੰ ਕਿਹਾ, ਤੂੰ ਥਾਂ ਬਾਰੇ ਨਾ ਸੋਚ, ਇਹ 15 ਦਿਨ ਡਟ ਕੇ ਸੇਵਾ ਕਰ ਲਿਆ। ਸਾਧ ਸੰਗਤ ਉਹ ਦਿਨ ਰਾਤ 15 ਦਿਨ ਉਗਰਾਹੀ ਕਰਦਾ ਰਿਹਾ, ਨਾਲ ਸੇਵਾ, ਕਦੇ ਟੈਂਟ ਲਿਆਉਣਾ, ਲੱਕੜਾਂ ਲਿਆਉਣੀਆਂ, ਆਹ ਕੋਈ ਕਰਨਾ, ਬੜੀ ਸੇਵਾ ਕੀਤੀ। ਤੇ ਤੁਸੀਂ ਹੈਰਾਨ ਹੋਵੋਗੇ, ਇਹਨੂੰ ਕਹਿੰਦੇ ਪ੍ਰਤੱਖ ਗੁਰੂ ਵਰਤਦਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਪ੍ਰਤੱਖ ਵਰਤੇ। ਉਧਰ ਸਮਾਗਮ ਸਮਾਪਤ ਹੋਇਆ, ਸਮਾਗਮ ਤੋਂ 3 ਦਿਨ ਉਹ ਜਿਨ੍ਹਾਂ ਦਾ ਥਾਂ ਸੀ ਨਾ, ਉਹ ਬੰਦੇ ਨੇ ਫੋਨ ਉਹਨੂੰ ਕੀਤਾ, ਕਹਿੰਦਾ ਕੁਲਦੀਪ ਸਿੰਘ ਥਾਂ ਲੈ ਲਾ, ਪੈਸੇ ਜਦੋਂ ਤੇਰੇ ਕੋਲ ਹੋਣਗੇ ਦੇ। ਉਹ ਮੈਨੂੰ ਆ ਕੇ ਹੈਰਾਨ ਹੋ ਕੇ ਕਹਿੰਦਾ ਭਾਈ ਸਾਹਿਬ ਜੀ, ਉਹ ਬਾਹਰ ਵਾਲਿਆਂ ਦਾ ਫੋਨ ਆਇਆ, ਕਹਿੰਦੇ ਦੇਣਾ ਤਾਂ 8 ਲੱਖ ਦਾ ਹੀ ਹੈ, ਪੈਸੇ ਜਦੋਂ ਹੋਏ ਉਦੋਂ ਦੇ ਦੇਈ, ਤੂੰ ਥਾਂ ਲੈ ਲਾ। ਤੇ ਮੈਂ ਉਹਨਾਂ ਨੂੰ ਕਿਹਾ ਫੋਨ ਲਾ, ਵਟਸਐਪ ਤੇ ਉਹਨੇ ਲਾਇਆ ਬਾਹਰ ਫੋਨ। ਜਦੋਂ ਉਹਨੇ ਫੋਨ ਲਾਇਆ, ਮੈਂ ਉਹਨੂੰ ਕਿਹਾ ਸੱਜਣਾ, ਉੱਪਰ ਮਲਵੇ ਦੇ ਪੈਸੇ ਨਾ ਮੰਗ, ਉਹ ਲਿਖਾ ਪੜੀ ਤੇ ਲੱਗ ਜਾਣਾ, 7 ਮਰਲੇ ਤੇ 7 ਲੱਖ ਪੱਕਾ, ਪੈਸੇ ਦੱਸ ਕਦੋਂ ਲੈਣੇ। ਕਹਿੰਦਾ ਬਾਬਾ ਜੀ, ਜਦੋਂ ਹੋਣਗੇ ਦੇ ਦਿਓ, ਤੇ ਚਾਬੀ ਸਾਡੀ ਉਹ ਘਰ ਦੀ ਫਲਾਨੇ ਸਿੰਘ ਦੇ ਕੋਲ ਹੈ, ਉਹ ਤੋਂ ਚਾਬੀ ਲੈ ਲਓ ਖੋਲ। ਇੱਕ ਪੈਸਾ ਨੀ ਜੇ ਲਿਆ, ਚਾਬੀ ਦੇ ਤੇ ਉਧਰੋਂ ਕੰਧ ਢਾ ਕੇ ਉਹਨੇ ਨਾਲ ਲਾ ਲਿਆ। ਲੋਕੀ ਹੈਰਾਨ, ਇਹ ਬੰਦੇ ਨੇ ਵੀ 7 ਲੱਖ ਦਾ ਕਿੱਥੋਂ ਖਰੀਦ ਲਿਆ, ਇੱਕ ਨਵਾਂ ਪੈਸਾ ਨੀ ਦਿੱਤਾ, ਉਹਨੇ ਘਰ ਦੀ ਚਾਬੀ ਦੇ ਤੀ। ਇੱਥੇ ਮਾਫ ਕਰਿਓ, 1 ਲੱਖ ਰੁਪਈਆ ਦੇ ਕੇ ਵੀ ਉਹ ਕਹਿੰਦਾ ਜਦ ਤੱਕ ਰਜਿਸਟਰੀ ਨਹੀਂ ਹੁੰਦੀ ਭਾਈ ਕਬਜ਼ਾ ਨਹੀਂ ਮੈਂ ਛੱਡਣਾ, ਪੂਰੇ ਪੈਸੇ ਦਿਓ ਫਿਰ ਕਬਜ਼ਾ ਛੱਡਣਾ। ਇੱਕ ਨਵਾਂ ਪੈਸਾ ਨੀ ਚਾਬੀ ਦੇ ਤੀ, ਉਹ ਬੰਦਾ ਹੁਣ ਥੋੜੇ ਥੋੜੇ ਕਰਕੇ ਪੈਸੇ ਦੇ ਰਿਹਾ ਤੇ ਘਰ ਉਹਨੇ ਸਾਧ ਸੰਗਤ ਵਿੱਚ ਰਲਾ ਲਿਆ। ਇਹਨੂੰ ਕਹਿੰਦੇ ਨੇ ਗੁਰਪ੍ਰਸਾਦੀ ਗੁਪਤੋਂ ਵਰਤ ਹੈ, ਗੁਰੂ ਦੀ ਕਿਰਪਾ ਏਦਾਂ ਵਰਤ ਜਾਂਦੀ ਹੈ। ਕੋਈ ਸੇਵਾ ਕਰਕੇ ਵੇਖੇ ਪਰ ਹੰਕਾਰ ਨਾ ਕਰੇ। ਤਾਂ ਮਹਾਰਾਜ ਨੇ ਕਿਹਾ

ਤਿਸ ਸੇਵਕ ਕੈ ਉਹਦੇ ਕਾਰਜ ਰਹੱਸ ਉੱਚ ਗੁਰੂ ਆਪ ਵਰਤਦੇ। ਹਜ਼ੂਰ ਨੇ ਅਗਲੀ ਗੱਲ ਕਹੀ, ਸੇਵਾ ਕਰਤ ਕਰੋ ਸੇਵਾ ਭਾਈ, ਪਰ ਕਿਵੇਂ ਹੋਏ ਨੇ ਕਾਮੀ, ਕੋਈ ਕਾਮਨਾ ਨਾ ਲਿਆਈ ਸੇਵਾ ਕਰਦੇ, ਤੈਨੂੰ ਮੰਗਣਾ ਨਹੀਂ ਪੈਣਾ, ਜਿਹਦੀ ਸੇਵਾ ਕਰਨਾ ਉਹ ਬਿਨ ਬੋਲਿਆਂ ਸਭ ਕੁਛ ਜਾਣਦਾ, ਉਹਨੂੰ ਪਤਾ ਕਿ ਕਿਹੜੀ ਚੀਜ਼ ਦੀ ਲੋੜ ਹੈ, ਉਹਨੇ ਆਪੇ ਪਹਿਲੇ ਦੇ ਦੇਣੀ। ਸਾਡਾ ਮੰਗਿਆ ਅਧੂਰਾ ਹੋ ਸਕਦਾ, ਉਹਦਾ ਦਿੱਤਾ ਕਦੇ ਅਧੂਰਾ ਨਹੀਂ। ਹਜ਼ੂਰ ਨੇ ਅਗਲੀ ਪੰਕਤੀ ਕਹੀ,

ਉਹਨੂੰ ਰੱਬ ਮਿਲ ਜਾਂਦਾ, ਉਹ ਮਨ ਗੁਰੂ ਅੱਗੇ ਵੇਚਦਾ ਸੇਵਾ ਕਰਕੇ ਆਪਾਂ ਨਾ ਜਣਾਵੇ, ਸੇਵਾ ਕਰਦਿਆਂ ਵਾਹਿਗੁਰੂ ਧਿਆਵੇ, ਸਾਧ ਸੰਗਤ ਉਹਨੂੰ ਸਿੱਧਾ ਰੱਬ ਮਿਲ ਜਾਂਦਾ। ਤਾਂ ਗੁਰੂ ਦੀ ਸੇਵਾ ਔਖੀ ਹੈ, ਆਪਾਂ ਮਾਰਨਾ ਪੈਂਦਾ, ਫਿਰ ਗੁਰੂ ਉੱਤੇ ਇੱਕ ਟੇਕ ਰੱਖਣੀ ਪੈਂਦੀ। ਇੱਕ ਸਲੋਕ ਸੁਣਿਓ ਤੁਸੀਂ ਧਿਆਨ ਨਾਲ, ਆ ਸਬਕ ਮਨ ਵਿੱਚ ਵਸਾ ਕੇ ਜਾਇਓ। ਹਜ਼ੂਰ ਨੇ ਕਿਹਾ ਤਿੰਨ ਕੰਮ ਤੂੰ ਕਰ, ਉਹ ਤੋਂ ਬਾਅਦ ਅਗਲੇ ਕੰਮ ਮੇਰੇ ਤੇ ਛੱਡ ਦੇ, ਤੈਨੂੰ ਮੈਂ ਕਰਕੇ ਵਿਖਾਵਾਂ। ਮਹਾਰਾਜ ਉਹ ਤਿੰਨ ਕਾਰਜ ਕਿਹੜੇ ਨੇ? ਪਾਤਸ਼ਾਹ ਨੇ ਬਚਨ ਕਹਿ, ਪਹਿਲੀ ਗੱਲ ਆਪਣੀ ਸਿਆਣਪ ਛੱਡ ਕੇ ਆਈ ਬਾਹਰ, ਇਹ ਨਾ ਚਿੱਤ ਵਿੱਚ ਲਿਆਈ ਤੂੰ ਸਿਆਣਾ ਬਣੇ, ਤੈਨੂੰ ਅਕਲ ਬੜੀ ਹੈ, ਤੂੰ ਪਾਠ ਬੜੇ ਪੜ੍ਹਨੇ, ਤੂੰ ਸਿਆਣਾ ਬਣੇ, ਤੂੰ ਪ੍ਰਧਾਨ ਹੈ, ਤੂੰ ਆਗੂ ਹੈ, ਤੂੰ ਗਿਆਨੀ ਹੈ, ਕੀ ਹੈ, ਇਹ ਬਾਹਰ ਛੱਡ ਦੇ। ਪਹਿਲੀ ਗੱਲ ਸਿਆਣਪ ਛੱਡ, ਦੂਜੀ ਗੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ, ਤੇ ਤੀਜੀ ਗੱਲ ਆਸ ਇੱਕ ਤੇ ਰੱਖੇ, ਤਿੰਨ ਕੰਮ ਕਰ। ਇਹ ਤਿੰਨਾਂ ਵਿੱਚ ਹੀ ਕਈ ਵਾਰ ਬੜੀ ਕਮੀ ਹੁੰਦੀ ਹੈ। ਪਹਿਲੀ ਕਮੀ ਤੇ ਇਹ ਹੈ, ਅਸੀਂ ਗੁਰੂ ਕੋਲ ਆਈਦਾ, ਸਿਆਣਪ ਨਹੀਂ ਛੱਡੀ ਦੀ, ਆਪਣੀ ਅਕਲ ਆਪਣੀ ਸਿਆਣਪ ਉਹ ਵਰਤਦੇ ਰਹਿੰਦੇ ਹਾਂ। ਗੁਰੂ ਦੇ ਕੋਲ ਸਾਡੀ ਸਿਆਣਪ ਨਹੀਂ ਚੱਲਦੀ, ਆਪਣੇ ਵਾਲੀ ਅਕਲ ਨਹੀਂ, ਤੇ ਦੂਜਾ ਗੁਰੂ ਦੇ ਕੋਲ ਆ ਕੇ ਵਾਹਿਗੁਰੂ ਵਾਹਿਗੁਰੂ ਘੱਟ ਚੇਤੇ ਆਉਂਦਾ, ਬੰਦਿਆਂ ਦੇ ਚਿਹਰੇ ਦਿਸਦੇ ਰਹਿੰਦੇ ਨੇ, ਆਹ ਵੀ ਇੱਥੇ ਤੁਰਿਆ ਫਿਰਦਾ, ਆਹ ਵੇਖੋ ਚੌਧਰੀ, ਅੱਧੀ ਤਾਂ ਨਿੰਦਿਆ ਹੀ ਕਰੀ ਜਾਂਦੇ ਆ। ਤੇ ਤੀਜੀ ਗੱਲ ਇੱਕ ਤੇ ਆਸ ਨਹੀਂ, ਜੇ ਕੋਈ ਕਹਿੰਦਾ ਫਲਾਨੀ ਜਗ੍ਹਾ ਤੇ ਜਾਓ, ਇੱਥੇ ਵੀ ਮੱਥਾ ਟੇਕੀਦਾ, ਉੱਧਰ ਵੀ ਚਲੇ ਜਾਂਦੇ। ਕਈ ਬੰਦੇ ਗੁਰਦੁਆਰਿਓਂ ਨਿਕਲਣਗੇ ਤੇ ਵਿੱਚ ਵਿਚਾਲੇ ਕਿਸੇ ਨੇ ਕਿਹਾ ਫਲਾਨੀ ਕਬਰ ਫਲਾਨੀ ਜਗ੍ਹਾ ਤੇ ਜਾਣ ਨਾਲ ਆਹ ਕੁਝ ਹੁੰਦਾ, ਉੱਧਰ ਵੀ ਵੀਰਵਾਰ, ਸੋਮਵਾਰ ਹੋਰ, ਮੰਗਲਵਾਰ ਹੋਰ, ਵੀਰਵਾਰ ਹੋਰ, ਸ਼ਨੀਵਾਰ ਹੋਰ, ਹਫ਼ਤੇ ਦੇ ਦਿਨ ਮੁੱਕ ਜਾਂਦੇ ਨੇ, ਸਾਡੇ ਬਾਬੇ ਵੱਧ ਜਾਂਦੇ ਨੇ। ਇਹਦਾ ਮਤਲਬ ਆਸ ਇੱਕ ਤੇ ਨਹੀਂ, ਆਸ ਕਿਸੇ ਹੋਰ ਤੇ। ਮੈਂ ਕੋਈ ਗੁਰਦੁਆਰੇ ਕਥਾ ਕਰਨ ਗਿਆ ਦਿੱਲੀ ਰੋਡ ਤੇ, ਸਾਧ ਸੰਗਤ ਬੜੀ ਹੈਰਾਨਗੀ ਹੋਈ, ਉੱਥੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਮੈਂ ਤੈਨੂੰ ਬੰਗਲਾ ਸਾਹਿਬ ਤੋਂ ਵੀ ਇਹ ਕਥਾ ਕਹੀ, ਤਾਂ ਜਦੋਂ ਉੱਥੇ ਅੰਦਰ ਗਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੋਹਰੇ ਛੋਟੇ ਛੋਟੇ ਖਿਡੌਣੇ ਜਹਾਜ਼ ਪਏ, ਫੁੱਲਾਂ ਦੇ ਗੁਲਦਸਤੇ ਰੱਖਣੇ ਸੋਭਾ ਦਿੰਦੇ ਨੇ, ਸ਼ਸਤਰ ਸਜਾਉਣੇ ਗੁਰੂ ਦੇ ਅੱਗੇ ਮਰਿਆਦਾ ਹੈ, ਉਹ ਰੱਖਣੇ ਚਾਹੀਦੇ, ਪਰ ਖਿਡੌਣੇ ਚੜਾਉਣੇ? ਕਿਸੇ ਗੁਰਦੁਆਰੇ ਜਹਾਜ਼ ਚੜੀ ਜਾਂਦੇ ਨੇ, ਕਿਤੇ ਪਲਾਸਟਿਕ ਦੇ ਘੋੜੇ ਚੜਾਈ ਜਾਂਦੇ ਨੇ, ਕਿਤੇ ਕੋਈ ਬਿੱਲੀਆਂ ਬਲੂੰਗੜੇ ਸ਼ੇਰ ਚੜਾਈ ਜਾਂਦਾ, ਇਹ ਕੋਈ ਮਰਿਆਦਾ? ਵਕਤ ਆਏਗਾ ਛੇਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਜਾਰੀ ਹੋਣਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਕਿਹੜੀ ਚੀਜ਼ ਚੜ ਸਕਦੀ ਹੈ, ਕਿਹੜੀ ਚੀਜ਼ ਨਹੀਂ ਚੜ ਸਕਦੀ, ਕਿਉਂਕਿ ਲੋਕ ਆਪਣੀ ਮਰਜ਼ੀ ਨਾਲ ਕੰਮ ਚੱਲ ਪਿਆ। ਜਦੋਂ ਵੇਖੇ ਨਿੱਕੇ ਨਿੱਕੇ ਜਹਾਜ਼, ਮੈਂ ਪ੍ਰਬੰਧਕਾਂ ਨੂੰ ਕਿਹਾ ਖਿਡੌਣੇ ਕਾਹਦੇ ਵਾਸਤੇ ਰੱਖੇ? ਕਹਿੰਦੇ ਭਾਈ ਸਾਹਿਬ ਖਿਡੌਣੇ ਨਾ ਕਹੋ। ਮੈਂ ਉਹਨਾਂ ਨੂੰ ਕਿਹਾ ਹੈ ਤੇ ਪਲਾਸਟਿਕ ਦੇ ਹੀ, ਕਿਤੇ ਬਾਹਰੋਂ ਖਰੀਦੇ ਨੇ ਕਿਸੇ ਨੇ, ਤੁਸੀਂ ਬਾਹਰ ਦੁਕਾਨ ਲਵਾਈ ਹੈ, ਉੱਥੋਂ 20-30 ਰੁਪਇਆਂ ਦਾ ਖਰੀਦ ਕੇ ਅਗਲਾ ਚੜਾ ਦਿੰਦਾ, ਇਹ ਖਿਡੌਣੇ ਨੀ ਤੇ ਹੋ? ਕਹਿੰਦੇ ਭਾਈ ਸਾਹਿਬ ਖਿਡੌਣੇ ਨਾ ਕਹੋ, ਤੁਹਾਨੂੰ ਸ਼ਾਇਦ ਪਤਾ ਨਹੀਂ ਭਾਈ ਸਾਹਿਬ ਜੀ, ਜਿਹੜਾ ਇੱਥੇ ਜਹਾਜ਼ ਚੜਾਉਂਦਾ ਉਹਦਾ ਬਾਹਰ ਦਾ ਵੀਜ਼ਾ ਲੱਗਦਾ। ਹੱਦ ਹੋ ਗਈ ਗੱਲ ਵਾਲੀ, ਜਿਹੜਾ ਜਹਾਜ਼ ਚੜਾਉਂਦਾ ਉਹਦਾ ਬਾਹਰ ਦਾ ਵੀਜ਼ਾ ਲੱਗਦਾ, ਫਿਰ ਆਈਲੈਟਸ ਕਰਨ ਦੀ ਕੀ ਲੋੜ ਹੈ, ਫਿਰ 20-20 ਲੱਖ ਚੱਕਣ ਦੀ ਕੀ ਲੋੜ ਹੈ? ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕੰਮ ਲਈ ਨਾ ਆਪਾਂ ਵਰਤੀਏ। ਤਾਂ ਮੈਂ ਉੱਥੇ ਸੰਗਤ ਵਿੱਚ ਕਿਹਾ ਜੀ ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜਹਾਜ਼ ਚੜਾਉਂਦੇ ਹੋ ਚੜਾਓ, ਪਰ ਮੈਂ ਇੰਨੀ ਗੱਲ ਕਹਿਣ ਦਾ ਮੇਰਾ ਚੌਕੀਦਾਰ ਹੈ, ਇਹ ਮੇਰੀ ਡਿਊਟੀ ਹੈ, ਜਿੱਥੋਂ ਤੁਸੀਂ ਖਰੀਦੇ ਨੇ ਜਹਾਜ਼, ਉਹ ਬੰਦੇ ਨੇ ਬਾਹਰ ਦੁਕਾਨ ਲਾਈ ਹੈ, ਉਹ ਪਿਛਲੇ 5-10 ਸਾਲਾਂ ਤੋਂ ਦੁਕਾਨ ਕਰ ਰਿਹਾ, ਉਹਦੇ ਕੋਲੋਂ 30 ਰੁਪਏ ਦਾ ਜਹਾਜ਼ ਲੈਂਦੇ ਹੋ, ਅੰਦਰ ਚੜਾ ਦਿੰਦੇ ਹੋ, ਉਹ ਪਿੱਛੋਂ 25 ਰੁਪਈਆਂ ਦਾ ਲਿਆਉਂਦਾ, ਤੁਹਾਨੂੰ 30 ਦਾ ਵੇਚਦਾ, ਇੱਕ ਜਹਾਜ਼ ਪਿੱਛੇ ਉਹਨੂੰ 5 ਰੁਪਏ ਬਚਦੇ ਨੇ। ਉਹ ਸੱਜਣੋ, ਜੇ ਇੱਕ ਜਹਾਜ਼ ਚੜਾਉਣ ਨਾਲ ਬਾਹਰ ਦਾ ਵੀਜ਼ਾ ਲੱਗਦਾ ਹੋਵੇ, ਫਿਰ ਜਿਹੜਾ ਇੰਨਿਆਂ ਸਾਲਾਂ ਤੋਂ 5-5 ਰੁਪਏ ਲਈ ਜਹਾਜ਼ ਵੇਚਦਾ, ਉਹ ਸਾਰੇ ਜਹਾਜ਼ ਲਿਆ ਕੇ ਇਕੱਠੇ ਚੜਾ ਦੇ, ਸਮੇਤ ਪਰਿਵਾਰ ਅਮਰੀਕਾ ਨਾ ਚੱਲ ਜਾਏ? ਜੇ ਜਹਾਜ਼ ਚੜਾਉਣ ਨਾਲ ਹੀ ਹੁੰਦਾ ਹੋਵੇ, ਫਿਰ ਉਹਨਾਂ ਨੂੰ ਕੋਈ ਜਵਾਬ ਨਹੀਂ, ਉਹ ਵਿਚਾਰਾ ਉੱਥੇ ਕਿਉਂ ਬੈਠਾ? ਉਹ ਇਕੱਠੇ ਜਹਾਜ਼ ਚੜਾਵੇ, ਉਹਨੇ 5-5 ਲਈ ਜ਼ਰੂਰ ਵੇਚਣਾ, ਸਮੇਤ ਪਰਿਵਾਰ ਅਮਰੀਕਾ ਚੱਲ ਜਾਏ। ਸਾਧ ਸੰਗਤ ਸਾਡੇ ਅੰਦਰ ਟੇਕ ਇੱਕ ਨਹੀਂ, ਹਾਂ ਇਹ ਵਿਸ਼ਵਾਸ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਪਰ ਪਲਾਸਟਿਕ ਦੇ ਜਹਾਜ਼ ਚੜਾ ਕੇ ਨਹੀਂ, ਸੇਵਾ ਕਰੋ, ਅਰਦਾਸ ਕਰੋ, ਜੋ ਮੰਗ ਲਓ ਮਿਲਦਾ। ਹੁਣ ਤਾਂ ਗੁਰਦੁਆਰਿਆਂ ਚ ਕਈਆਂ ਥਾਵਾਂ ਤੇ ਝਾੜੂ ਤੇ ਲੂਣ ਲੋਕ ਚੜਾਉਣ ਲੱਗ ਪਏ, ਝਾੜੂ ਲੂਣ ਗੁਰਦੁਆਰਿਆਂ ਚ, ਇਹ ਤਾਂ ਮੁਸਲਮਾਨਾਂ ਦੀਆਂ ਕਬਰਾਂ ਤੇ ਚੜਾਇਆ ਜਾਂਦਾ ਸੀ।
ਅਸੀਂ ਸਿੱਖਾਂ ਨੇ ਗੁਰਦੁਆਰੇ ਚੜਾਉਣਾ ਸ਼ੁਰੂ ਕਰ। ਇਹਦਾ ਮਤਲਬ ਟੇਕ ਇੱਕ ਨਹੀਂ, ਆਹ ਪਾਤਸ਼ਾਹ ਨੇ ਕਿਹਾ ਤਿੰਨ ਕੰਮ ਕਰੀ, ਉਸ ਤੋਂ ਬਾਅਦ ਮੇਰੇ ਤੇ ਛੱਡਦੀ, ਮੈਂ ਕਰਕੇ ਦਿੱਤਾ। ਮਹਾਰਾਜ ਕਿਹੜੇ ਕੰਮ? ਸ਼ਲੋਕ ਪੜੋ। ਪਹਿਲੀ ਗੱਲ ਹਜ਼ੂਰ ਕਹਿੰਦੇ, ਤਜੋ ਸਿਆਣਪ ਸੁਰਜਨੋ। ਦੂਜਾ ਕੰਮ ਪੜੋ, ਸਿਮਰੋ ਹਰ ਹਰ ਰਾਏ। ਇਹ ਸ਼ਲੋਕ ਹੈ, ਤੁਸੀਂ ਪੜ੍ਹਦੇ।

0: ਜਾਏ ਜਾਵੇ ਤੇਰੇ ਦੁੱਖ ਭਰਮ ਤੇ ਭਉ ਤਿੰਨੇ ਹੀ ਚੀਜ਼ਾਂ ਗੁਰੂ ਪਲ ਵਿੱਚ ਖਤਮ ਕਰ ਦੇਗਾ। ਸੋ ਸਾਧ ਸੰਗਤ ਅੱਜ ਦੀ ਕਥਾ ਚ ਯਾਦ ਰੱਖਿਓ, ਇੱਕ ਤੇ ਗੁਰੂ ਦੀ ਸੇਵਾ ਕਰਕੇ ਜੋ ਮੰਗ ਲੋ ਗੁਰੂ ਰਾਮਦਾਸ ਸਾਹਿਬ ਤੋਂ ਮਿਲਦਾ, ਦੂਜਾ ਗੁਰੂ ਦੀ ਸੇਵਾ ਕਰਦੇ ਆ ਆਪਾਂ ਤਿਆਗਣਾ, ਤੇ ਤੀਜਾ ਭਾਈ ਇੱਕ ਦੀ ਆਸ ਰੱਖੀ ਇੱਕ ਨੂੰ ਜਪੀ ਆਪਣੀ ਸਿਆਣਪ ਛੱਡ ਦੇ ਜਾ ਤੇਰੇ ਦੁੱਖ ਭਰਮ ਤੇ ਭੋ ਤਿੰਨੇ ਚੀਜ਼ਾਂ ਗੁਰੂ ਨਾਸ਼ ਕਰਦਾ। ਅੱਜ ਅਸੀਂ ਦੁੱਖ ਭਰਮ ਭੋ ਵਿੱਚ ਜੀਉਂਦੇ ਆ, ਬੰਦੇ ਭਰਮਾਂ ਦੇ ਸ਼ਿਕਾਰੀ ਹੋ ਗਏ। ਸਾਧ ਸੰਗਤ ਸਾਡੇ ਅੰਦਰ ਇੰਨਾ ਭਰਮ ਪੱਕ ਗਿਆ, ਕਿਸੇ ਲੜਕੀ ਦਾ ਰਿਸ਼ਤਾ ਨਾ ਹੋਵੇ ਲੋਕ ਕਹਿੰਦੇ ਮੰਗਲਗੀਕ ਹੈ। ਕਿਉਂ? ਮੰਗਲਵਾਰ ਰੱਬ ਨੇ ਨਹੀਂ ਬਣਾਇਆ, ਮੰਗਲਵਾਰ ਕੋਈ ਜੰਮ ਪਏ ਮੰਗਲੀਕ ਹੈ। ਇਹਦਾ ਮਤਲਬ ਗੁਰੂ ਦੀ ਗੱਲ ਕਿਤੇ ਦੂਰ ਰਹਿ ਗਈ ਕਿ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ। ਨਾ ਸ਼ਨੀਵਾਰ ਮਾੜਾ ਨਾ ਮੰਗਲਵਾਰ ਮਾੜਾ, ਉਹਦੀ ਨਦਰ ਹੋਵੇ ਸਾਰੇ ਦਿਨ ਚੰਗੇ ਨੇ। ਮਹਾਂਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ। ਫਿਰ ਇਹ ਭਰਮ ਨੀ ਤੇ ਹੋਰ ਕੀ ਹੈ? ਲੋਕ ਕੱਲੇ ਮੰਗਲ ਦਾ ਭਰਮ ਨੀ, ਮੋਹਰਿਓ ਬਿੱਲੀ ਲੰਘ ਜਾਏ ਕਹਿੰਦੇ ਰੁਕ ਜਾਓ ਰਸਤਾ ਕੱਟ, ਛਿੱਕ ਮਾਰ ਦੇਵੇ ਕੋਈ ਨਿਸ਼ ਕਹਿੰਦੇ ਲੈਣ ਤਾਂ ਕੰਮ ਹੀ ਖਰਾਬ ਕਰਤਾ ਰੁਕ ਜਾਓ ਦੋ ਮਿੰਟ, ਇੰਨੇ ਭਰਮ। ਇਹਦਾ ਮਤਲਬ ਸਵੇਰੇ ਪੜਿਆ ਜਪਜੀ ਸਾਹਿਬ ਉਹਦਾ ਕੋਈ ਫਲ ਨਹੀਂ। ਜੋ ਗੁਰੂ ਨੇ ਕਿਹਾ ਸੀ ਬਾਣੀ ਗੁਰੂ ਗੁਰੂ ਹੈ ਬਾਣੀ, ਉਹ ਸਾਡੇ ਨਾਲ ਨਹੀਂ। ਗੁਰੂ ਨੇ ਸਵੇਰੇ ਪੜਾਇਆ ਸੀ ਦੁੱਖ ਰੋਗ ਸੰਤਾਪ ਉਤਰੇ ਕਾਹਦੇ ਨਾਲ? ਸੁਣੀ ਸੱਚੀ ਬਾਣੀ। ਤੇ ਹੁਣ ਤਾਂ ਬਿੱਲੀ ਮੋਹਰਿਓ ਲੰਘ ਗਈ, ਫਿਰ ਉਹ ਬਾਣੀ ਦੀ ਕੋਈ ਤਾਕਤ ਨਹੀਂ? ਇਹ ਮਨਾਂ ਚ ਵਿਚਾਰ ਕਰਿਓ ਆਪਣੇ, ਬਾਣੀ ਸਾਡੇ ਭਰਮ ਘਟਦੀ ਹੈ। ਮਨ ਵਿੱਚ ਭਰਮ ਨਹੀਂ ਹੋਣਾ ਚਾਹੀਦਾ। ਜਿਹੜੀ ਜ਼ਿਆਦਾ ਬਿਮਾਰੀ ਫੈਲੀ ਹੈ ਪਿੰਡਾਂ ਚ, ਉਹ ਮੈਂ ਕਈ ਵਾਰ ਲਾਈਵ ਤੋਂ ਕਹੀ ਹੈ, ਬੜਾ ਵੱਡਾ ਭਰਮ ਹੈ। ਕਾਲੇ ਜਿਹੇ ਧਾਗੇ ਲੋਕ ਪੈਰਾਂ ਤੇ ਬੰਨਣ ਲੱਗ ਪਏ, ਬੀਬੀਆਂ ਵੀ ਬੰਨੀ ਜਾਣੀਆਂ, ਬੰਨੇ ਵੀ ਬੰਨੀ ਜਾਂਦੇ। ਇਹ ਨਵਾਂ ਫੈਸ਼ਨ ਬਣਾਇਆ ਮੁੰਡੇ ਕੁੜੀਆਂ ਨੇ, ਕਾਲਾ ਧਾਗਾ ਪੈਰ ਉੱਤੇ, ਇਹ ਬੜਾ ਵੱਡਾ ਭਰਮ ਹੈ। ਇਹਨਾਂ ਧਾਗਿਆਂ ਤੋਂ ਬਚੋ। ਇੱਕ ਛੋਟੀ ਜਿਹੀ ਬੱਚੀ 10th ਵਿੱਚ ਪੜ੍ਹੇ, ਉਹਦੇ ਪੈਰ ਤੇ ਬੰਨਿਆ ਧਾਗਾ। ਅਸੀਂ ਉਹਨਾਂ ਦੇ ਘਰ ਗਏ, ਮੈਂ ਵੇਖ ਕੇ ਕਿਹਾ ਬਿਮਾਰ ਰਹਿੰਦੀ ਹੈ? ਕਹਿੰਦੇ ਨਹੀਂ ਭਾਈ ਸਿੰਘ, ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਕਹਿੰਦਾ ਕੋਈ ਨਹੀਂ, ਉਹਦੇ ਪੈਰ ਤੇ ਧਾਗਾ ਵੇਖ ਕੇ ਮੈਨੂੰ ਲੱਗਾ ਬਿਮਾਰ। ਕਹਿੰਦੇ ਨਹੀਂ ਨਹੀਂ ਭਾਈ ਸਾਹਿਬ, ਚੁੱਪ ਜਾ ਕਰ ਗਏ। ਇੰਨੇ ਨੂੰ ਉਹਨਾਂ ਦਾ ਲੜਕਾ ਬੋਲ ਪਿਆ, ਵੀ ਇਹ ਫਸਟ ਈਅਰ ਚ ਪੜ੍ਹਦਾ। ਕਹਿੰਦਾ ਬਾਬਾ ਜੀ ਮੇਰੇ ਪੈਰ ਤੇ ਵੀ ਬੰਨਿਆ ਹੋਇਆ। ਕਹਿੰਦਾ ਮੰਮੀ ਨੇ ਬੰਨੇ, ਮੰਮੀ ਦੇ ਖਿਆਲ ਦਾ ਇਹ ਜ਼ਿਆਦਾ ਕੰਮ ਮੰਮੀਆਂ ਨੇ ਸ਼ੁਰੂ ਕੀਤਾ। ਮਾਫ਼ ਕਰੇ ਉਹ ਮੰਮੀ ਉਹਦੀ ਚੁੱਪ। ਮੈਂ ਕਿਹਾ ਭੈਣ ਜੀ ਧਾਗੇ ਕਿਉਂ ਬੰਨੇ? ਕਹਿੰਦੀ ਉੱਦਾਂ ਹੀ ਬੰਨੇ ਭਾਈ ਸਾਹਿਬ, ਨਜ਼ਰ ਨਾ ਲੱਗ ਜਾਏ। ਹੱਦ ਹੋ ਗਈ ਗੱਲ ਵਾਲੀ। ਹੱਥ ਵਿੱਚ ਪੈਂਦੇ ਕੜੇ ਤੇ ਵਿਸ਼ਵਾਸ ਨਹੀਂ, ਗੁਰਦੁਆਰੇ ਮੱਥਾ ਟੇਕਦੇ ਹੋ ਬਾਣੀ ਪੜ੍ਹਦੇ ਵਿਸ਼ਵਾਸ ਨਹੀਂ? ਉਹ ਕੋਈ ਜਵਾਬ ਨਹੀਂ ਸੀ। ਮੈਂ ਉਹ ਬੱਚੀ ਨੂੰ ਕੋਲ ਬੁਲਾ ਕੇ ਕਿਹਾ ਬੇਟਾ ਤੂੰ ਕੀ ਬਣਨਾ ਪੜ੍ਹ ਲਿਖ ਕੇ? ਕਹਿੰਦੀ ਅੰਕਲ ਮੈਂ ਡਾਕਟਰ ਬਣ। ਮੈਂ ਕਿਹਾ ਤੈਨੂੰ ਤਾਂ ਡਾਕਟਰ ਬਣਨ ਦਾ ਫਾਇਦਾ ਹੀ ਨਹੀਂ ਕੋਈ। ਕਹਿੰਦੀ ਅੰਕਲ ਕਿਉਂ? ਮੈਂ ਕਿਹਾ ਤੂੰ ਤਾਂ ਸਾਰੀ ਉਮਰ ਬਿਮਾਰ ਰਹਿਣਾ। ਕਹਿੰਦੇ ਭਾਈ ਸਾਹਿਬ ਏਦਾਂ ਨਾ ਕਹੋ। ਉਹ ਬੱਚੀ ਉਦਾਸ ਹੋ ਗਈ, ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਪੁੱਤ ਤੂੰ ਬਿਮਾਰ ਪਤਾ ਕਿਉਂ ਰਹਿਣਾ? ਕਹਿੰਦੀ ਅੰਕਲ ਕਿਉਂ? ਮੈਂ ਕਿਹਾ ਜਿਹੜੇ ਤੇਰੇ ਪੈਰ ਉੱਤੇ ਕਾਲਾ ਧਾਗਾ ਬੰਨ ਦਿੱਤਾ ਨਾ ਤੇਰੀ ਮਾਂ ਨੇ, ਪੁੱਤੇ ਕਾਲਾ ਧਾਗਾ ਪੈਰ ਤੇ ਬੰਨਿਆ ਸਾਈਕੋਲੋਜੀ ਇਫੈਕਟ ਹੈ, ਇਹ ਮਾਨਸਿਕ ਰੋਗ ਹੈ, ਇਹਨੇ ਤੈਨੂੰ ਬਿਮਾਰ ਕਰ ਦੇਣਾ। ਜਿੱਦਣ ਧਾਗਾ ਗਲ ਕੇ ਕਿਤੇ ਟੁੱਟ ਗਿਆ, ਜੇ ਸਿਰ ਵੀ ਦੁਖਣ ਲੱਗ ਪਿਆ, ਤੂੰ ਕਹਿਣਾ ਹਾਏ ਉਦਣ ਦਾ ਦੁਖਦਾ ਜਿੱਦਣ ਦਾ ਧਾਗਾ ਟੁੱਟਿਆ, ਤੂੰ ਬਿਮਾਰ ਰਹਿਣ ਲੱਗ ਜਾਣਾ। ਜੇ ਤੂੰ ਡਾਕਟਰ ਬਣ ਵੀ ਗਈ, ਪੁੱਤ ਉਹਦਾ ਕੀ ਫਾਇਦਾ? ਕਿਸੇ ਰੋਗੀ ਦਾ ਕੀ ਇਲਾਜ ਕਰੇਗੀ? ਧਿਆਨ ਪੈ ਗਿਆ ਪੈਰ ਵੱਲ, ਧਾਗਾ ਪਤਾ ਨੀ ਕਿੱਥੇ ਡਿੱਗ ਪਿਆ ਟੁੱਟ ਕੇ। ਪੁੱਤ ਤੂੰ ਖੁਦ ਬਿਮਾਰ ਹੋ ਜਾਣਾ, ਪਹਿਲਾਂ ਧਾਗਾ ਲੈਣ ਜਾਏਗੀ ਫਿਰ ਰੋਗੀ ਦਾ ਇਲਾਜ ਕਰੇਗੀ। ਉਹ ਬੱਚੀ ਬੜੀ ਇੰਟੈਲੀਜੈਂਟ ਨਿਕਲੀ, ਇੰਨੀ ਗੱਲ ਉਹਨੇ ਇੰਨੀ ਜਲਦੀ ਕੈਚ ਕੀਤੀ। ਸੁਣਨ ਤੋਂ ਬਾਅਦ ਉਸੇ ਵਕਤ ਭੱਜ ਕੇ ਕਿਚਨ ਵਿੱਚ ਗਈ, ਰਸੋਈ ਚੋਂ ਛੋਟੀ ਜਿਹੀ ਕੈਂਚੀ ਲਿਆਂਦੀ। ਉਹਨੇ ਪਹਿਲਾਂ ਆਪਣੇ ਪੈਰ ਦਾ ਧਾਗਾ ਵੱਢਿਆ, ਫਿਰ ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਵੱਢਿਆ। ਸਾਧ ਸੰਗਤ ਤੁਹਾਨੂੰ ਵੀ ਬੇਨਤੀ ਹੈ, ਮੈਨੂੰ ਨੀ ਲੱਗਦਾ ਕਿਸੇ ਨੇ ਬੰਨਿਆ ਹੋਵੇ। ਜੇ ਕਿਸੇ ਨੇ ਬੰਨਿਆ ਵੇਖੋ, ਹੁਣ ਲੁਕੋਵੋ ਨਾ, ਘਰ ਜਾ ਕੇ ਵੱਢ ਦਿਓ, ਵੱਢ ਦਿਓ ਜ਼ਰੂਰ, ਕਿਉਂ ਇੱਥੇ ਕੈਂਚੀ ਨਹੀਂ ਮਿਲਣੀ। ਵੱਢ ਦਿਓ ਜੇ ਕਿਸੇ ਨੇ ਧਾਗਾ ਬੰਨਿਆ, ਹੱਥ ਚ ਕੜਾ ਪਹਿਨੋ, ਬਾਣੀ ਪੜ੍ਹੋ ਗੁਰੂ ਨਾਨਕ ਸਾਹਿਬ ਦੀ, ਮੱਥਾ ਟੇਕੋ ਗੁਰਦੁਆਰੇ, ਅਰਦਾਸ ਮੰਗਣਾ ਗੁਰੂ ਰਾਮਦਾਸ ਸਾਹਿਬ ਤੋਂ ਮੰਗੋ। ਲਿਖ ਕੇ ਦਿੱਤਾ ਗੁਰੂ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ। ਸਤਿਗੁਰੂ ਕਿਰਪਾ ਕਰਨ, ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਹੋਣ। ਗੁਰੂ ਦੇ ਉਪਦੇਸ਼ ਦੱਸੇ ਮਾਰਗ ਤੇ ਆਪਾਂ ਚੱਲੀਏ, ਇਹ ਜੀਵਨ ਜਨਮ ਸਫਲ ਹੋਵੇ। ਕੋਟਾਨ ਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਕ ਪਵਿੱਤਰ ਬਖਸ਼ਾਂ ਵਾਲੀ ਧਰਤੀ ਉਸ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੈ ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਸੂਈ ਰਾਗ ਅੰਦਰ 731 ਸਤਿਗੁਰਾਂ ਦਾ ਅੰਗ ਹੈ। ਅੱਜ ਦੇ ਬਖਸ਼ਾਂ ਭਰੇ ਹੁਕਮ ਦੇ ਅੰਦਰ ਜੋ ਕੁਝ ਸਤਿਗੁਰਾਂ ਨੇ ਬਚਨ ਕੀਤੇ ਉਹਦੀ ਵਿਚਾਰ ਪ੍ਰਾਰੰਭ ਕਰੀਏ। ਰਹਾਓ ਦੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਆਪਣੇ ਗੁਰੂ ਨੂੰ ਮਨ ਤੇ ਤਨ ਭੇਟਾ ਕੀਤਾ ਹੈ ਤੇ ਸਿਰ ਵੇਚਿਆ ਹੈ ਤੇ ਬੜਾ ਮਹਿੰਗਾ ਵੇਚਿਆ ਹੈ। ਬਹੁਤ ਵਾਰੀ ਗੁਰਬਾਣੀ 'ਚ ਸ਼ਬਦ ਹੁੰਦਾ ਹੈ ਸਿਰ ਵੇਚਣ ਦੀ ਗੱਲ, ਇਹਦੇ ਮਗਰ ਰਾਜ ਕੀ ਕਾਰਨ? ਸਤਿਗੁਰਾਂ ਦਾ ਇੱਕ ਇੱਕ ਬਚਨ ਗੁਰੂ ਕੇ ਪਿਆਰੋ ਸਾਡੀ ਜ਼ਿੰਦਗੀ ਨੂੰ ਰੱਬ ਤੱਕ ਲੈ ਜਾਣ ਦੀ ਸਮਰੱਥਾ ਸ਼ਕਤੀ ਰੱਖਦਾ, ਪਰ ਵਿਰਲੇ ਭਾਗਾਂ ਵਾਲੇ ਉਹਦੇ ਨਾਲ ਤੁਰਦੇ ਕਾਰਨ ਕਿਧਰੇ ਸਤਿਗੁਰੂ ਜੀ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ

ਜਾਂ ਸਾਨੂੰ ਦੁਨੀਆ ਦਿੰਦੀ ਕਹਿ ਗੁਰੂ ਕੇ ਪਿਆਰੂ, ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਖਨ, ਸਾਡੇ ਮਾਪੇ ਕਿਹੋ ਜਿਹੇ, ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਏ। ਹਰ ਬੰਦਾ ਬੀਤ ਚੁੱਕੇ ਸਮੇਂ ਤੇ ਪਛਤਾਪ ਕਰ ਰਿਹਾ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ ਹੈ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਹੈ, ਪਤਾ ਨਹੀਂ ਕੱਲ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆਂ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ ਚੋਂ ਨਿਕਲਦੀ। ਮੈਂ ਸਿਆਣਾ ਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ ਤੇ। ਗੁਰੂ ਕੇ ਪਿਆਰੇ, ਉਹ ਸੋਚੋ ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ, ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਤੇ ਸ਼ਿਕਵੇ ਭਰੇ ਹੋਣ ਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ, ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ, ਆਪਣੇ ਸਿਰ ਵਿੱਚ ਪਾ ਲਵੇਂ ਉਹ ਸਿਰ, ਤੇ ਜਦੋਂ ਪੈਗੀ ਤੇ ਸਿਰ ਸਾਡਾ ਹੋਏਗਾ, ਉਹ ਤੂੰ ਸਿਰ ਸਾਨੂੰ ਵੇਚਦੇ, ਜੋ ਕੁਝ ਅਸੀਂ ਕਹਿੰਦੇ ਹਾਂ ਨਾ, ਉਹ ਕੁਝ ਕਰਨਾ ਸ਼ੁਰੂ ਕਰ ਦਿਓ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੀ ਸਿਆਣਪ, ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਵੀ ਤੁਹਾਨੂੰ ਬਹੁਤ ਚੰਗੀ ਲੱਗਦੀ, ਛੱਡ ਦਿਓ ਉਸ ਦੀ ਜਗ੍ਹਾ ਤੇ। ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ। ਮਹਾਰਾਜ ਜੀ ਥੋੜ੍ਹਾ ਇਹਨੂੰ ਖੋਲੋ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ, ਗੁਰੂ ਸਾਹਿਬ ਕਹਿੰਦੇ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਹੈ ਨਾ, ਉਹ ਆਪਣਾ ਸਿਰ ਉਤਾਰ ਦੇਵੇ। ਮਹਾਰਾਜ ਜੀ, ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ? ਨਹੀਂ ਮਹਾਰਾਜ, ਕਹਿੰਦੇ ਉਹ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ। ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ, ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ। ਸੇਵਕ ਆਪਣੇ ਕੋਲ ਸਿਰ ਰੱਖਦਾ ਹੀ ਨਹੀਂ ਜਿਹਨੇ ਸੇਵਾ ਕਰਨੀ। ਗੁਰੂਖਾਨੀਅਤ ਦੀ ਬੋਲੀ ਕਹਿ ਪਿਆਰੇ, ਉਹਦੇ ਫਾਰਮੂਲੇ ਤਰੀਕੇ ਵੱਖਰੇ ਹੁੰਦੇ, ਦੱਸਦੇ ਨੇ। ਅਗਲੀ ਪੰਕਤੀ ਹੈ, ਸਿਰ ਕਿਵੇਂ ਉਤਾਰੀਦਾ? ਸਿਰ ਵੇਚ ਕੇ ਮੁੱਲ ਮਹਿੰਗਾ ਇਹਦਾ ਮਿਲਿਆ, ਸਿਰ ਵੇਚਣਾ ਕਿਵੇਂ ਤੇ ਮੁੱਲ ਕੀ ਲੈਣਾ ਇਹਦੇ ਬਦਲੇ? ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਗੁਰੂ ਅਮਰਦਾਸ ਸਾਹਿਬ ਦਾ ਬੱਚਾ ਨੇ, ਹਜ਼ੂਰ ਕਹਿੰਦੇ ਸਤਿਗੁਰ ਕਾ ਭਾਣਾ ਮੰਨ ਲੈ ਇੱਕ ਗੱਲ, ਦੂਸਰੀ ਸ਼ਬਦ ਰੱਖੈ ਉਰਤਾਰ। ਦੋ ਚੀਜ਼ਾਂ ਜੀ, ਕਹਿੰਦੇ ਸਦਾ ਅੰਦਰ ਵਾਹਿਗੁਰੂ ਸ਼ਬਦ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਰੱਖਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਜਪਾਂਗੇ, ਉਹਨੇ ਅੰਦਰ ਨਹੀਂ ਰਹਿਣਾ। ਭਾਣਾ ਮੰਨਣ ਦਾ ਇਹ ਨਹੀਂ ਮਤਲਬ ਹੁੰਦਾ ਕੋਈ ਘਾਟਾ ਪੈ ਗਿਆ, ਮੌਤ ਹੋ ਗਈ, ਪਹਿਲਾਂ ਜ਼ੋਰ ਲਾਇਆ, ਰੋਏ ਕਲਪੇ, ਮੁੜ ਕੇ ਭਾਣਾ ਕਹਿ ਦਿੱਤਾ। ਸਤਿਗੁਰੂ ਜੀ ਦਾ ਭਾਣਾ ਮਤਲਬ ਹੁੰਦਾ ਏ, ਜਦੋਂ ਸਤਿਗੁਰੂ ਨੂੰ ਪਿਆਰ ਕਰੀਏ, ਸਿੱਖੀ ਦੇ ਰਾਹ ਤੇ ਤੁਰੀਏ। ਗੁਰੂ ਨੇ ਕਿਹਾ ਤੂੰ ਨਿਤਨੇਮ ਕਰਨਾ ਏ, ਅੰਮ੍ਰਿਤ ਆਦਿ ਖੋਣਾ, ਨਾਮ ਜਪਣਾ। ਮਨ ਨੇ ਕਹਿਣਾ ਏ ਵੀ ਮਨ ਤੇ ਲੱਗਦਾ ਕੋਈ ਨਹੀਂ, ਇਹ ਕਰਾਂ ਕਿ ਨਾ ਕਰਾਂ? ਕਹਿੰਦੇ ਤੈਨੂੰ ਤੇ ਸੋਚਣ ਦਾ ਅਧਿਕਾਰ ਦਿੱਤਾ ਹੀ ਨਹੀਂ, ਤੈਨੂੰ ਤੇ ਕਰਨ ਨੂੰ ਕਿਹਾ ਏ, ਭਾਣੇ ਵਿੱਚ ਆ ਤੂੰ ਪਹਿਲਾਂ ਨੇਮ ਨਿਭਾ। ਅਗਲੀ ਗੱਲ ਨਾ ਕਰ, ਮਨ ਲੱਗਦਾ ਕਿ ਨਹੀਂ ਲੱਗਦਾ? ਮਨ ਲੱਗੇ ਨਾ ਲੱਗੇ ਉਹਦਾ ਹੁਕਮ ਹੈ ਨਿਤਨੇਮ ਕਰਨ ਦਾ, ਤੇ ਕਰਨਾ ਹੀ ਹੈ। ਸੰਗਤ ਆਉਣ ਦਾ ਹੁਕਮ, ਅੰਮ੍ਰਿਤ ਵੇਲੇ ਉੱਠਣ ਦਾ, ਇਹਦੇ ਵਿੱਚੋਂ ਹੀ ਤੇ ਉਹਨੇ ਲੱਗਣਾ ਸੀ, ਪਹਿਲਾਂ ਹੀ ਛੱਡ ਕੇ ਬਹਿ ਜਾਂਦੇ ਹਾਂ। ਦੂਸਰੀ ਗੱਲ, ਗੁਰੂ ਕੀ ਸੰਗਤ, ਬਾਹਰੋਂ ਜ਼ਿੰਦਗੀ ਵਿੱਚ ਦੁੱਖ ਵੀ ਆਉਣੇ ਤੇ ਸੁੱਖ ਵੀ ਆਉਣੇ, ਚੰਗੇ ਦਿਨ ਵੀ ਆਉਂਦੇ ਤੇ ਮਾੜੇ ਵੀ। ਜੇ ਚੰਗੇ ਦਿਨ ਆਏ ਤੇ ਮਾੜੇ,
लगातार।

ਨਿਭਾਣਾ ਤੇ ਗੁਰੂ ਨਾਲ ਪਿਆਰ ਵਿੱਚ ਵਾਧਾ ਕਰੀ ਜਾਣਾ, ਰੁਕਣਾ ਨਹੀਂ, ਸਵਾਲ ਨਹੀਂ ਕਰਨਾ ਮੇਰੇ ਤੇ ਦੁੱਖ ਕਿਉਂ ਆ ਗਏ, ਮੇਰੀਆਂ ਚਾਰ ਮੰਗਾਂ ਪੂਰੀਆਂ ਹੋਈਆਂ ਪੰਜਵੀਂ ਕਿਉਂ ਨਹੀਂ ਖੋ ਰਹੀ। ਜਿੱਦ ਕਰਾਂਗੇ ਤੇ ਅਸੀਂ ਉਹਦੇ ਸਿਰ ਨਹੀਂ ਦਿੱਤਾ, ਅਜੇ ਸਿਰ ਵਿੱਚ ਦੁਨਿਆਵੀ ਖਿਆਲ ਆਪਣੀ ਸਿਆਣਪ ਸਾਂਭੀਏ। ਸਾਡਾ ਅੰਦਰ ਕਹਿੰਦਾ ਗੁਰੂ ਨੂੰ ਨਹੀਂ ਪਤਾ ਮੇਰੇ ਤੇ ਦੁੱਖ ਆਇਆ ਏ, ਗੁਰੂ ਨੇ ਕਿਉਂ ਦਿੱਤਾ ਏ। ਜਿੱਥੇ ਕਿਉਂ ਆ ਗਿਆ ਉਹ ਕਦੇ ਸਿਰ ਨਹੀਂ ਦੇ ਸਕਦਾ, ਕਿਉਂ ਸ਼ਬਦ ਨਹੀਂ ਖੁੰਦਾ। ਸਿਰ ਦੇਣ ਦੀ ਕਹਾਣੀ ਦੇ ਸੰਗਤ ਜੀ ਬੜੇ ਸਿੰਪਲ ਜੇ ਸ਼ਬਦਾਂ ਵਿੱਚ ਕਹਿਣ ਦਾ ਯਤਨ ਕਰਨ ਲੱਗਾ ਵਾ ਸਮਝਾਉਣ ਲਈ। ਮਹਾਰਾਜ ਕਹਿੰਦੇ ਕੁਛ ਵੀ ਖੂਨ ਖਲਾਤ ਚੰਗੇ ਮਾੜੇ, ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਨੇ। ਹਜ਼ੂਰ ਕਹਿੰਦੇ ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਚ ਸੁਖ ਮਨਾਈ। ਹਲਾਤ ਜਿਖੋ ਜੇ ਮਰਜ਼ੀ ਖੂਨ ਲਗਾਤਾਰ ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ, ਅੰਦਰ ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਕਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ। ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆਂ ਕੋਈ ਗਿਲਾ ਨਹੀਂ ਕੀਤਾ। ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ, ਉਹ ਹੈ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ ਇਹ, ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਹਾਰਿਆ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਓਨੀ ਮਨ ਲਾਣਾ, ਓਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ, ਓਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਵਾਕ ਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ, ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾਅ ਚੜਾ ਆਉਣ, ਲਗਾਤਾਰ ਉਹ ਸ਼ਬਦ ਬੰਨ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ, ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹਦੇ ਹੋ ਨਾ, ਗਾਵੀਏ ਸੁਣੀਏ, ਮਨ ਰੱਖੀਏ ਭਾਉ ਦੁੱਖ ਪਰਖਾਰ, ਸੁੱਖ ਘਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ। ਇੱਕ ਦਿਨ ਨਾ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਨੇ, ਬਾਜ਼ਾਰ ਗਲੀ ਲੰਘ ਰਹੇ, ਇੱਕ ਸੱਜਣ ਹੋਕਾ ਦੇ ਰਿਹਾ, ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ। ਵੇਚਣ ਦੀ ਅੱਜ ਗੱਲ ਚੱਲੀ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ? ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ, ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼, ਇੰਨਾ ਮੁੱਲ ਪੈ ਸਕਦਾ ਸਿਰ ਦਾ? ਰੱਬ ਨੂੰ ਲੱਭਦੇ ਹਾਂ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਹੋਗੇ। ਇਹ ਗੱਲਾਂ ਵੈਸੇ ਗੁਰਬਾਣੀ ਰੋਜ਼ ਦੱਸਦੀ, ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ, ਤੇ ਵੇਚਦਾ ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੇ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ ਏ? ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ, ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ, ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਹੀ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ, ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋਂ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ, ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ। ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ, ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਇਹ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਦੇ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅੱਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ, ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ।
ਵੇਖਦੇ ਹੋ ਨਾ ਆਪਣੇ ਆਵਲ ਮੀਟਰ ਲਾ ਕਰੀਏ, ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾ ਪਰ ਸੁਣੀ ਨਹੀਂ ਗਈ, ਅਜੇ ਤੇ ਤੇਰੇ ਅੰਦਰ ਹੰਕਾਰ ਇੰਨਾ ਭਰਿਆ, ਤੂੰ ਤੇ ਦਾਵਾ ਕਰਨੇ। ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ। ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ, ਕੇਂਦਰੀ ਭਾਵ ਸਾਂਝਾ ਕਰਾਂ। ਹੋਇਆ ਕਿ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ, ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ, ਦਿਨ ਰਾਤ ਸੇਵਾ ਵਿੱਚ ਗੜੂੰਦ ਕਈ ਦਿਨ ਗੁਜ਼ਰ ਗਏ। ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ, ਸਿਰ ਵੇਚਣ ਗਏ ਸਾਜੇ, ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ? ਜੀ ਮਿਲ ਗਈ ਹੈ। ਸੌਦਾ ਖੋ ਗਿਆ? ਹੋ ਗਿਆ। ਕਿਵੇਂ ਹੋਇਆ ਸਾਨੂੰ ਦੱਸੋਗੇ? ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ, ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ, ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ, ਨਸ਼ਾ ਜਿਹਾ ਚੜਿਆ ਰਹਿੰਦਾ, ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ, ਜਦੋਂ ਆਏ ਨਾ ਸੰਗਤ ਨੂੰ ਮਿਲਦੇ ਗਿਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ, ਮੈਂ ਵੇਖਿਆ ਹੀ ਨਹੀਂ। ਜਦੋਂ ਮਹਾਰਾਜ ਮੇਰੇ ਤੋਂ ਥੋੜਾ ਅੱਗੇ ਲੰਘ ਗਏ ਨਾ ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਜੀ ਆਏ ਸਨ, ਕੋਲੋਂ ਲੰਘ ਗਏ, ਤੂੰ ਮੱਥਾ ਹੀ ਨਹੀਂ ਟੇਕਿਆ। ਕਹਿੰਦੇ ਮੈਂ ਇਕਦਮ ਸਿਰ ਚੁੱਕਿਆ ਤੇ ਹੱਥ ਜੋੜੇ, ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ। ਰੁਕ ਕੇ ਉਹਨਾਂ ਧੌਣ ਕਮਾਈ, ਧੌਣ ਕਮਾ ਕੇ ਮੇਰੇ ਵੱਲ ਤੱਕਿਆ, ਮੇਰੇ ਵੱਲ ਵੇਖ ਕੇ ਮੁਸਕਰਾ ਕੇ ਛਿਣ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ। ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ, ਧੌਣ ਕਮਾਈ, ਉਹਨੇ ਵਿੱਚ ਹੀ ਸੌਦਾ ਖੋ ਗਿਆ। ਕਿਵੇਂ ਹੋਇਆ? ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ। ਜਿੰਦ ਲੈ ਗਿਆ, ਜਿੰਦ ਤਾਂ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ, ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ, ਹੁਣ ਕੇਵਲ ਤੂੰ ਖੋ ਗਿਆ ਵਾ। ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ, ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ, ਮੁਝ ਮੈਂ ਰਖਾ ਨਾ ਖੋ, ਜਬ ਆਪਾ ਪਰ ਕੰਮ ਮਿਟ ਗਿਆ, ਜਤ ਦੇਖਾਂ ਤਤ ਤੋ। ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ? ਨਹੀਂ, ਤਿਆਰ ਨਹੀਂ ਹੁੰਦਾ। ਹਰ ਸਿੱਖ ਜੇ ਤਿਆਰ ਹੋ ਜਾਏ ਮੈਂ ਇਹ ਕੰਮ ਕਰਨਾ ਹੀ ਸੇਵਾ ਤੇ ਸਿਮਰਨ, ਉਹਦੇ ਵਿੱਚੋਂ ਹੀ ਸਿਰ ਭੇਟ ਹੋਣ ਆਈ। ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ। ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਮਾ ਬਲਰਾਮ ਜੀਓ। ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ ਤੇ ਗੁਣ ਲੈ ਲਓ। ਕਿਵੇਂ? ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ, ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ। ਸਿਰ ਵੇਚਣਾ ਪਿਆਰਿਓ, ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ। ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ, ਉੱਚਾ ਜਾਣਾ ਨਹੀਂ, ਉੱਚਾ ਗੁਰੂ ਜਾਂਦਾ। ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ। ਤੁਸੀਂ ਥੋੜਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ, ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੀ, ਕੰਮ ਵੀ ਕਰਨੇ ਨੇ, ਕੰਮ ਛੁੱਟਦੇ ਨਹੀਂ, ਕੰਮਾਂ ਚ ਸਗੋਂ ਬਰਕਤ ਵੱਧ ਪੈਂਦੀ ਹੈ। ਆਖੋ

ਅਰਥ ਹੁੰਦਾ ਹੈ ਦਲ ਸਮੂਹ, ਦਲ ਹੁੰਦੀ ਗਰੀਬੀ। ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ, ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਹੀ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਹੈ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਆ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਤਰ ਪਾਈ ਨਾਮ ਜਪ ਕੇ

0: ਕਾਮਗਾ ਦਾ ਅਰਥ ਸਮਾਜ ਆਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੇ ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹਿ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ, ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ ਜਪਿਆ।

ਕਲ ਦਾ ਕਲ ਗਾ ਦਾ ਅਰਥ ਕਾਲਖ ਕਹਿੰਦੇ ਭਾਈ ਭਾਵੇਂ ਕੋ ਰਾਜਾ ਈ ਭਾਵੇਂ ਕੋ ਬਹੁਤ ਵੱਡਾ ਰਾਜਾ ਈ ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਖੋਵੇ ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾਵਾਂ।

ਅਗਦਾਰ ਚ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ। ਡੰਡਾ ਕੋਈ ਆਮ ਡੰਡਾ ਨਹੀਂ, ਧਰਮ ਰਾਜ ਕੋਈ ਵਿਅਕਤੀ ਨਹੀਂ, ਨਿਰੰਕਾਰ ਦੀਆਂ ਤਾਕਤਾਂ ਨੇ। ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ, ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ। ਆਮ ਬੰਦਾ ਤੇ ਅਣਜਾਣਪੁਣੇ ਚ ਕਹਿੰਦਾ ਹੈ ਨਾ, ਰੱਬ ਕਿਹੜਾ ਮੇਰੀ ਲੱਤ ਤੋੜ ਲਏਗਾ। ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਉਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਉਂਦਾ। ਖੈ ਅਰਦਾਸ ਕਰੀਏ ਕਦੇ ਕਿਸੇ ਦੇ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਵੀ ਵੇਖੀ ਜਾਏਗੀ ਰੱਬ ਦੀ ਮਾਰ ਕਿਹਨੂੰ ਪੈ ਜੇ ਪਿਆਰੇ ਉਹਦੀ ਕੋਈ ਜ਼ਿੰਦਗੀ। ਸਾਹਿਬ ਕਹਿੰਦੇ ਨਾਮ ਤੋਂ ਬਗੈਰ ਇਹ ਸਜਾਵਾਂ ਵੱਡਿਆਂ ਨੂੰ ਵੀ ਮਿਲਣਗੀਆਂ ਤੇ ਛੋਟਿਆਂ ਨੂੰ। ਨਾਮ ਤੋਂ ਬਗੈਰ ਇਹ ਜ਼ਿੰਦਗੀ ਬੜੀ ਮਾੜੀ।

ਮਤਲਬ ਇਹ ਪ੍ਰਤਪਾਲਤ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪ੍ਰਮਾਤਮਾ ਮੈਨੂੰ ਰੱਖ ਲਓ ਕਿਰਪਾ ਕਰਕੇ ਮੈਨੂੰ, ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤਾਂਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾਂ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਖੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅਹੰਕਾਰ

ਤੇ ਤੇਰੇ ਖੇਮੇ ਰੇ ਵਾਹਿਗੁਰੂ ਜੀ, ਅਸੀਂ ਤੇਰੇ ਆ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁੱਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁੱਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ ਹੈ। ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ ਕਹਿੰਦੇ, ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰਤ ਅਸੀਂ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ ਗੁਰੂ ਕੇ

ਜੀ ਨਾਮ ਮਿਲੇ ਤੇ ਸੁਖ ਮਿਲਦਾ ਈ ਤੇ ਕੁਰਬਾਨ ਜਾਵਾਂ ਮੈਂ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਹੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ, ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ, ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ, ਮਾਫ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਥੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਹਾਂ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ ਹੋ

ਪਿਆਰਿਓ ਮੁਕਤੀ ਨਹੀਂ ਜੇ। ਇਸ ਲਈ ਸਤਿਗੁਰੂ ਕਹਿੰਦੇ ਸੱਚਾ ਨਾਮ ਜਪੋ, ਲਾਖਾ ਲਓ। ਲਾਖਾ ਕੇਵਲ ਤੇ ਕੇਵਲ ਨਾਮ ਵਿੱਚੋਂ ਮਿਲਦਾ। ਜਿੱਥੇ ਵੀ ਗੁਰਬਾਣੀ ਚ ਆਏਗਾ ਨਾ ਲਾਖਾ, ਇੱਕੋ ਹੀ ਲਾਖਾ, ਮਤਲਬ ਉਹ ਖਰ ਨਾਮ ਜਪ ਲਾਖਾ।

0: ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋ ਲੋਗੋ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ ਜਗਤ ਗੁਰੂ ਰੰਪਲ ਜੀ .org ਪਰ ਜਾਏ ਯਾ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3670 63 Avenue North East ਕੈਲਗਰੀ।

0: प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿੱਖ ਵਾਲਿਓ, ਜਿਨ ਕੀਤੀ ਸੋ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੀ ਤੇਰੀ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੀ ਰੀ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਿਜਕ ਆਗੈ ਕਰ ਧਰਿਆ ਮੇਰੀ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਰਿਆ
सिर सिर रिजक संबाहे ठाकुर काहे मान पौ करिया। ऊडे ऊड आवै सै कोसा तिस पाछै बचरी शरिया। तिन कवन खलावै कवन चुगावै मन मह सिमरन करिया। साब निदान दास अष्ट

ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਹੋਈ ਤੁਧ ਆਪੇ ਸ੍ਰਿਸ਼ਟਿ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੌ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੀ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣ ਹੋ ਸੰਤਹ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨ

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੇ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਜਿੰਨਾ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

0: ਮਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਿਗੁਰ ਬਚਨ ਤੁਮਾਰੀ ਨਿਰਗੁਣ ਨਿਸਤਾਰੀ ਸਤਿਗੁਰ ਬਚਨ ਤੁਮਾਰੀ ਨਿਰਗੁਣ ਨਿਸਤਾਰੀ ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੀ ਜਨਮ ਪਵੰਤੇ ਨਰਕ ਪੜੰਤੇ

ਕੱਟੀ ਐ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀ ਐ ਸਾਵਨਾ ਦਾ ਵੇਸਾਹੁ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀ ਐ ਸਾਵਨਾ ਦਾ ਵੇਸਾਹੁ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।